हथ सुनी जगत का साई नील वस्त्र पैर होवे प्राण मलेश तहां ले पूजा।

chocolate.

से सतगुरु से परम पद पाया।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦਿ।

ਜੀਵਦਿਆਂ ਪੈਰਾਂ ਤਲੈ ਮਿਆਂ ਉੱਪਰ ਹੋਵੇ ਫਰੀਦਾ।

गहले लोग न जानई मन क्यों रलिया फरीदा।

0: ਸਾਹਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਤਿਗੁਰੂ ਗੁਰੂ ਗਰੀਬ ਨਿਵਾਜ ਸਾਂਝੀ ਵਾਲਤਾ ਦੇ ਉਪਦੇਸ਼ਕ ਬਾਣੀ ਕੇ ਬੋਹੇ ਥੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰਿਓ ਬੜੀ ਅਪਾਰ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਨੇ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ, ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।
1: ਵਡ ਹੰਸ ਮਹੱਲਾ ਚੌਥਾ, ਹਰ ਸਤਿਗੁਰ ਮੇਲਾ।

0: गुरु ज्ञान अंजन गुरु पाया राम
1: जिस पवन शब्द का पाठ आप संगत ने बड़े प्यार सत्कार दे नाल मानियो भाई साहब होरां पासों सरवण कीता है। ये पावन बचन चौथे पातशाह गुरु रामदास साहिब जी के मुखारबिन तो उच्चारण किए हुए वडहंस राग दे अंदर गुरु ग्रंथ साहब जी के पावन अंग 573 और 574 दे उपर ये पावन बचन सुभायमान है। चार पदियां दे ये पावन बोल ने जी जो गुरु साहब ने बख्शे। पहले दो पदियां दा पाठ आपां संगती रूप दे विच सरवण कीता है। गुरु साहब जी ने अज इस शब्द की आरंभता करदे आं पहला तो गुरु दे मेल का जिक्र किया फिर आखिया भी मैनू गुरु पातशाह दे चरण कमल बहुत चंगे लगते ने मन करके पाउंदे ने और गुरु मेरा कोई दूजा तीजा नहीं है गुरु मेरा ज्ञान है जिहड़ा मेरे जीवन विच्चों अज्ञानता दे हनेरे नूं कटदा है। गुरु दी बख्शिश सदका मैनूं परम पद मिलदा है उच्ची अवस्था मिलदी है। फिर कहिंदे भी हुण मेरे ते जीवन दी हालत यह बन चुकी है भी हुण मैं गुरु तो बिना रह नहीं सकदा क्योंकि गुरु है जिहड़ा नाम की बरकत दे के नाम की दात दे के अंत तक सखा बनता है सहायक बनता है। जिथे कोई भी दुनियावी वस्तु पदार्थ साख संबंध कम नहीं आता सहायक नहीं हुंदा उत्थे सहायक फिर गुरु बनता है। इस तरह का प्रकरण है जी अज गुरु साहब जो पहले दो पदियां राही बख्श रहे। सतगुरु जी ने शब्द आरंभ किया तो बचन करदियां आख रहे कहिंदे हर सतगुर मेल हर सतगुर चरण हम पाया राम। हे अकाल पुरख सतगुर मेल मैनू गुरु मिला दियो। क्योंकि हर सतगुर चरण हम पाया राम। हे अकाल पुरख जियो मैनू गुरु जी के चरण बहुत पाउंदे ने। पहलों हर सतगुर फिर तीसरी बारी शब्द वरत्या हर सतगुर मेल हर सतगुर चरण हम पाया। मतलब जे गुरु साहब सतगुर शब्द वरत रहे ने ना उदे तो पहला हरी शब्द वरत रब नूं संबोधन कर रहे आवाज मार हे अकाल पुरख सतगुर मेल मैनू गुरु मिलाओ। पहला दो वारी शब्द वरत के मेल क्या फिर तीसरी वारी शब्द वरत के कहिंदे चरण हम पाया राम मैनू चरण बहुत पाउंदे ने उहदे। हुण ते ख्याल करियो पहला ते जगयासु ने अपनी जगयासा रखी अकाल पुरख अगे। एक जगयासु ਜਿਹੜਾ ਅਰਦੋ ਅਰਦਾਸ ਕਰ ਰਿਹਾ, ਅਰਜ਼ੋਈ ਕਰ ਰਿਹਾ, ਮੈਨੂੰ ਗੁਰੂ ਮਿਲਾਓ, ਮੈਨੂੰ ਗੁਰੂ ਮਿਲਾਓ, ਹੇ ਅਕਾਲ ਪੁਰਖ ਜੀ। ਹੁਣ ਉਹ ਜਗਿਆਸਾ ਜਦੋਂ ਉਹਨੇ ਰੱਖੀ ਹੈ ਗੁਰੂ ਨੂੰ ਮਿਲਣ ਦੀ, ਅਕਾਲ ਪੁਰਖ ਨੇ ਸਵਾਲ ਕੀਤਾ, ਭਾਈ ਕਿਉਂ ਤੂੰ ਕਿਉਂ ਮਿਲਣਾ ਗੁਰੂ ਨੂੰ? ਫਿਰ ਜਵਾਬ ਦਿੰਦਿਆਂ ਕਹਿੰਦਾ, ਸਤਿਗੁਰ ਚਰਨ ਹਮ ਪਾਇਆ ਰਾਮ। ਹੇ ਅਕਾਲ ਪੁਰਖ ਜੀ, ਉਹ ਮੈਨੂੰ ਗੁਰੂ ਦੇ ਚਰਨ ਬਹੁਤ ਪਾਉਂਦੇ ਨੇ, ਇਸ ਕਰਕੇ ਮੈਂ ਗੁਰੂ ਨਾਲ ਮਿਲਣਾ ਚਾਹੁੰਦਾ, ਮੈਨੂੰ ਗੁਰੂ ਦਾ ਮਿਲਾਪ ਬਖਸ਼ੋ, ਮੇਲ ਬਖਸ਼ੋ, ਕਿਉਂਕਿ ਮੇਰੀ ਜ਼ਿੰਦਗੀ ਦੇ ਅੰਦਰ ਤਿਮਰ ਬਹੁਤ ਪਸਰ ਚੁੱਕਾ ਹੈ। ਤਿਮਰ ਹਨੇਰੇ ਨੂੰ ਕਹਿੰਦੇ ਨੇ, ਤਿਮਰ ਅਗਿਆਨ ਮੇਰੀ ਜ਼ਿੰਦਗੀ ਅੰਦਰ ਫੈਲ ਚੁੱਕਾ ਹੈ, ਅਗਿਆਨਤਾ ਦਾ ਹਨੇਰਾ ਜਿਹਨੇ ਮੇਰੀ ਜ਼ਿੰਦਗੀ ਨੂੰ ਅੰਧਿਆਰੀ ਰਾਤ ਬਣਾਇਆ ਹੈ। ਇਸ ਕਰਕੇ ਮੈਂ ਗੁਰੂ ਨੂੰ ਮਿਲਣਾ ਚਾਹੁੰਦਾ ਤਾਂ ਜੋ ਮੇਰੇ ਜੀਵਨ ਵਿੱਚ ਪਸਰਿਆ ਹੋਇਆ ਅਗਿਆਨਤਾ ਦਾ ਹਨੇਰਾ ਮੈਂ ਗਵਾ ਸਕਾਂ। ਤਿਮਰ ਅਗਿਆਨ ਗਵਾਇਆ, ਗਵਾ ਲਿਆ, ਕਿਵੇਂ ਗਵਾਇਆ? ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਕਿਉਂਕਿ ਗੁਰੂ ਨੇ ਗਿਆਨ ਬਖਸ਼ਤਾ, ਗਿਆਨ ਦਾ ਅੰਜਨ ਬਖਸ਼ ਦਿੱਤਾ, ਉਸ ਗਿਆਨ ਦੇ ਅੰਜਨ ਦੇ ਸਦਕਾ ਅਗਿਆਨਤਾ ਦਾ ਹਨੇਰਾ ਮੁੱਕਿਆ, ਅਗਿਆਨਤਾ ਦਾ ਹਨੇਰਾ ਮੁੱਕਿਆ ਅਤੇ ਗੁਰ ਪਾਇਆ ਰਾਮ, ਮੈਨੂੰ ਉਹ ਗੁਰੂ ਜਿਹੜਾ ਉਹਦਾ ਮਿਲਾਪ ਬਣ ਗਿਆ, ਮੇਰੀ ਗੁਰੂ ਨਾਲ ਬਣ ਆਈ ਹੈ। ਅੱਖਰੀ ਅਰਥ ਜੋ ਅੱਜ ਦੀ ਪਾਵਨ ਸ਼ਬਦ ਦੀ ਆਰੰਭਤਾ ਦੀਆਂ ਪੰਗਤੀਆਂ, ਹੁਣ ਖਿਆਲ ਕਰਿਓ, ਗੁਰੂ ਨੂੰ ਮਿਲਣਾ ਹੈ। ਇੱਕ ਬਚਨ ਬੜਾ ਪਿਆਰਾ ਗੁਰੂ ਸਾਹਿਬ ਦੀ ਬਾਣੀ ਦਾ, ਮੱਲ ਕਹਿੰਦੇ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਂ ਗੁਰੂ ਨੂੰ ਵੇਖੇ ਬਿਨਾਂ ਸਕੂਨ ਨਾਲ ਬਹਿ। ਨੀਂਦ ਜਿਹੜਾ ਸ਼ਬਦ ਹੈ ਨਾ ਜੀ, ਇੱਥੇ ਸਕੂਨ ਦਾ ਪ੍ਰਤੀਕ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਨੂੰ ਗੁਰੂ ਨੂੰ ਵੇਖੇ ਬਿਨਾਂ ਨੀਂਦ ਨਹੀਂ ਆਉਂਦੀ। ਉਹਦਾ ਭਾਵ, ਮੈਨੂੰ ਗੁਰੂ ਨੂੰ ਵੇਖੇ ਤੋਂ ਬਿਨਾਂ ਸਕੂਨ ਨਹੀਂ ਮਿਲਦਾ, ਟਕਾ ਨਹੀਂ ਮਿਲਦਾ। ਹੇ ਅਕਾਲ ਪੁਰਖ ਜੀ, ਮੈਂ ਗੁਰੂ ਨੂੰ ਮਿਲਣਾ ਚਾਹੁੰਦਾ, ਹੁਣ ਤੁਸੀਂ ਦੱਸੋ ਗੁਰੂ ਨੂੰ ਮਿਲੀਦਾ ਕਿਵੇਂ ਹੈ? ਜਾਂ ਆਪਾਂ ਬਾਣੀ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਾਂ, ਆਪ ਹੀ ਸਵਾਲ ਕਰਦੇ, ਆਪ ਹੀ ਜਵਾਬ ਦਿੰਦੇ ਵੀ ਜੇ ਗੁਰੂ ਨੂੰ ਮਿਲਣਾ ਹੋਵੇ ਤਾਂ ਕੀ ਕਰਨਾ ਚਾਹੀਦਾ? ਹੁਣ ਸੁਭਾਵਿਕ ਜਿਹੀ ਗੱਲ ਹੈ, ਆਪਾਂ ਕਿਸੇ ਨੂੰ ਮਿਲਣਾ ਚਾਹੁੰਦੇ ਹਾਂ, ਉਹਦੇ ਲਈ ਕੋਈ ਨਾ ਕੋਈ ਤਾਂ ਤਰੀਕਾ ਵਰਤਣਾ ਹੀ ਪਏਗਾ ਨਾ ਜੀ, ਕੋਈ ਨਾ ਕੋਈ ਸਾਧਨ, ਕੋਈ ਨਾ ਕੋਈ ਢੰਗ ਵਰਤਣਾ ਪਏਗਾ। ਮੈਂ ਗੁਰੂ ਨੂੰ ਮਿਲਣਾ ਚਾਹੁੰਦਾ, ਉਹਦੇ ਵਾਸਤੇ ਮੇਰੇ ਕੋਲ ਸਾਧਨ ਕੀ ਹੈ, ਮੇਰੇ ਕੋਲ ਤਰੀਕਾ ਕੀ ਹੈ? ਅਕਾਲ ਪੁਰਖ ਨੂੰ ਤਾਂ ਮੈਂ ਆਖਿਆ ਵੀ ਸਤਿਗੁਰੂ ਜੀ ਨਾਲ ਮਿਲਾਪ ਕਰਾਓ। ਹੁਣ ਸਵਾਲ ਇਹ ਹੈ ਵੀ ਜਦੋਂ ਮੇਰਾ ਅਕਾਲ ਪੁਰਖ ਮੈਨੂੰ ਗੁਰੂ ਨਾਲ ਮਿਲਣ ਵਾਸਤੇ ਮਤ ਦੇਣਗੇ, ਮੈਨੂੰ ਉਹ ਮਤ ਅਪਣਾਉਣੀ ਪਏਗੀ? ਜਿਵੇਂ ਆਪਾਂ ਕਿਸੇ ਥਾਂ 'ਤੇ ਜਾਣਾ ਹੋਵੇ, ਜਿਹੜਾ ਮਨੁੱਖ ਉੱਥੇ ਰੈਗੂਲਰ ਜਾਂਦਾ, ਆਪਾਂ ਉਹਨੂੰ ਪੁੱਛ ਲਿਆ ਵੀ ਸੱਜਣਾ ਮੈਂ ਵੀ ਜਾਣਾ, ਉਹ ਕਹਿੰਦਾ ਭਾਈ ਫਿਰ ਮੇਰੇ, ਜੇ ਤੂੰ ਜਾਣਾ ਤਾਂ ਮੇਰੀ ਗੱਲ ਪਹਿਲਾਂ ਧਿਆਨ ਨਾਲ ਸੁਣ, ਉੱਥੇ ਜਾਣ ਵਾਸਤੇ ਆਹ ਡਰੈਸ ਨਹੀਂ ਜਿਹੜੀ ਤੂੰ ਪਾਈ ਹੈ, ਉੱਥੇ ਜਾਣ ਵਾਸਤੇ ਵਰਦੀ ਦੂਜੀ ਪਾਉਣੀ ਪੈਂਦੀ ਹੈ। ਉਹ ਕਹਿੰਦਾ ਦੱਸ। ਉਹ ਕਹਿੰਦਾ ਪਹਿਲਾਂ ਵਰਦੀ ਪਾ, ਫਿਰ ਮੇਰੇ ਨਾਲ ਚੱਲੀ, ਮੈਂ ਤੈਨੂੰ ਜਿਵੇਂ ਆਖਾਂਗਾ ਤੂੰ ਉਵੇਂ ਹੀ ਕਰੀ, ਮੈਂ ਤੈਨੂੰ ਲੈ ਚੱਲਦਾ। ਹੁਣ ਅਕਾਲ ਪੁਰਖ ਨੂੰ ਆਖਿਆ ਮੈਂ ਗੁਰੂ ਨੂੰ ਮਿਲਣਾ ਚਾਹੁੰਦਾ, ਗੁਰੂ ਨੂੰ ਮਿਲਣ ਵਾਸਤੇ ਮੈਨੂੰ ਕੀ ਕਰਨਾ ਚਾਹੀਦਾ? ਹੁਣ ਅਕਾਲ ਪੁਰਖ ਨੇ ਤਾਂ ਦੱਸਣਾ ਹੈ ਨਾ ਵੀ ਤੂੰ ਮਿਲਣਾ, ਤੂੰ ਪਹਿਲੀ ਵਾਰੀ ਮਿਲਣਾ, ਤੈਨੂੰ ਮਿਲਣ ਵਾਸਤੇ ਕਰਨਾ ਕੀ ਚਾਹੀਦਾ? ਫਿਰ ਉਹਦੇ ਵਾਸਤੇ ਮਤ ਕੀ ਦਿੰਦੇ? ਜੋ ਗੁਰ ਕਹੈ ਸੋਈ ਪਲ ਮੰਨੋ, ਉਹ ਭਲਾ ਕਰਕੇ ਮੰਨਣਾ ਪਏਗਾ। ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਪੜ੍ਹਦੇ ਹਾਂ, ਉੱਥੇ ਮਾਲਕ ਨੇ ਜ਼ਿਕਰ ਕੀਤਾ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣ ਦਾ, ਵੀ ਜਿਵੇਂ ਰੱਬ ਨੂੰ ਮਿਲਣਾ ਤਾਂ ਮੈਂ ਕੀ ਕਰਾਂ। ਫਿਰ ਸਤਿਗੁਰੂ ਆਖਦੇ ਨੇ ਕਹਿੰਦੇ ਜੇ ਰੱਬ ਨੂੰ ਮਿਲਣਾ ਤਾਂ ਇੱਕ ਕਰਮ ਕਰ, ਜਾਏ ਪੁੱਛੋ ਸੁਹਾਗਣੀ ਭੈਣੇ ਤੁਸੀਂ ਰਾਵਿਆ ਕਿੰਨੀ ਗੁਣੀ। ਤੁਸੀਂ ਪਰਮੇਸ਼ਵਰ ਨੂੰ ਪਾਇਆ ਹੈ, ਹੇ ਸਤਸੰਗੀ ਜਣੋ ਤੁਸੀਂ ਰਾਵਿਆ, ਤੁਸੀਂ ਪ੍ਰਾਪਤ ਕੀਤਾ ਰਾਵਿਆ ਹੈ, ਉਹਨੂੰ ਮਿਲੇ ਹੋ ਕਿੰਨੀ ਗੁਣੀ, ਤੁਸੀਂ ਕਿੰਨਾ ਗੁਣਾ ਕਰਕੇ ਮਿਲੇ ਹੋ। ਫਿਰ ਅੱਗੋਂ ਜਵਾਬ ਮਿਲਦਾ, ਸਹਿਜ ਦਾ ਸ਼ਿੰਗਾਰ ਕਰਨਾ ਪੈਂਦਾ, ਆਪਣੀ ਜ਼ੁਬਾਨ ਉੱਤੇ ਮਿਠਾਸ ਧਾਰਨ ਕਰਨੀ ਪੈਂਦੀ ਹੈ, ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਦਾ ਸ਼ਿੰਗਾਰ ਕਰਨਾ ਪੈਂਦਾ, ਫਿਰ ਕਿਤੇ ਜਾ ਕੇ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਿਆ ਜਾਂਦਾ। ਜਦੋਂ ਮਿਲਣ ਦੀ ਗੱਲ ਆਈ, ਹੁਣ ਇਸੇ ਤਰ੍ਹਾਂ ਫਿਰ ਇੱਕ ਖਿਆਲ ਰੱਖੋ, ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਨੇ, ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਣ। ਜਿੱਦਾਂ ਦਾ ਪਹਿਰਾਵਾ ਪਰਮੇਸ਼ਵਰ ਨੂੰ ਪਾਉਂਦਾ, ਉਦਾਂ ਦਾ ਪਹਿਰਾਵਾ ਹੀ ਗੁਰੂ ਨੂੰ ਚੰਗਾ ਲੱਗਦਾ। ਜੇ ਇਹ ਨਹੀਂ ਮੈਂ ਪਰਮੇਸ਼ਵਰ ਨੂੰ ਪਾਉਣ ਵਾਸਤੇ ਪਹਿਰਾਵਾ ਕੁਝ ਹੋਰ ਪਾਈ ਫਿਰਾਂ, ਅਤੇ ਜਦੋਂ ਗੁਰੂ ਨੂੰ ਪਾਉਣ ਦੀ ਗੱਲ ਆਵੇ ਤਾਂ ਮੈਂ ਫਿਰ ਪਹਿਰਾਵਾ ਨਹੀਂ, ਮੇਰਾ ਪਹਿਰਾਵਾ ਇੱਕ ਹੋਵੇ। ਅਤੇ ਚੇਤਾ ਰੱਖੋ, ਜੋ ਗੁਰੂ ਕਹਿ ਰਿਹਾ ਉਹ ਪਰਮੇਸ਼ਵਰ ਨੂੰ ਮਿਲਣ ਵਾਸਤੇ ਹੈ, ਜੋ ਗੁਰੂ ਨੇ ਆਖਿਆ ਜਦੋਂ ਉਹ ਜੀਵਨ ਵਿੱਚ ਧਾਰਨ ਕਰਾਂਗੇ ਉਹਦੇ ਨਾਲ ਗੁਰੂ ਨਾਲ ਵੀ ਨੇੜਤਾ ਬਣਦੀ। ਜੇ ਸਭ ਤੋਂ ਪਹਿਲੀ ਕੰਡੀਸ਼ਨ, ਤਨ ਮਨ ਧਨ ਸਭ ਸੌਂਪ ਗੁਰ ਕਉ, ਸਭ ਤੋਂ ਪਹਿਲਾ ਕਦਮ ਹੈ। ਤਨ ਰੱਖਦੇ ਰੱਖ ਦਿੱਤਾ ਸਤਿਗੁਰੂ, ਕਹਿੰਦੇ ਇਕੱਲੀ ਇੱਥੇ ਨਹੀਂ ਗੱਲ ਬਣਨੀ, ਸਰੀਰ ਤੇ ਤੂੰ ਰੋਜ਼ ਰੱਖਦਾ। ਜੇ ਆਪਾਂ ਤਨ ਦੀ ਗੱਲ ਕਰੀਏ, ਤਨ ਤੇ ਗੁਰੂ ਅੱਗੇ ਆਪਾਂ ਰੋਜ਼ ਮਸਤਕ ਰੱਖਦੇ ਹਾਂ ਨਾ, ਵੀ ਸਤਿਗੁਰੂ ਲੈ ਤੇਰੇ ਚਰਨਾਂ 'ਚ ਮੈਂ ਨਮਸਕਾਰ ਕੀਤੀ, ਮਾਲਕ ਕਹਿੰਦੇ ਖੇਡ ਨਹੀਂ ਬਣਨੀ, ਇਦੂ ਅੱਗੇ ਚੱਲ। ਮਨ ਗੁਰੂ ਅੱਗੇ ਰੱਖਦੇ, ਤਨ ਮਨ ਧਨ ਤਿੰਨ ਚੀਜ਼ਾਂ, ਜਦਕਿ ਇਹਨਾਂ ਤਿੰਨਾਂ ਉੱਤੇ ਕਬਜ਼ਾ ਸਾਡਾ ਮਨ ਹੀ ਕਰਕੇ ਬੈਠਾ, ਮਨੁੱਖ ਕਰਕੇ ਬੈਠਾ। ਚਾਹੀਦਾ ਕੀ ਸੀ? ਗੁਰੂ ਦਾ ਗੁਰੂ ਕਾਬਜ਼ ਹੋ ਜਾਏ, ਮੇਰੇ ਤਨ ਉੱਤੇ ਵੀ ਗੁਰੂ ਹੋਵੇ, ਮੇਰੇ ਮਨ ਉੱਤੇ ਵੀ ਗੁਰੂ ਹੋਵੇ, ਔਰ ਮੇਰੇ ਧਨ ਵਿੱਚ ਵੀ ਗੁਰੂ ਹੋਵੇ। ਉਹ ਤਾਂ ਹੋਏਗਾ ਜੇ ਮੇਰੇ ਮਨ ਵਿੱਚ ਗੁਰੂ ਹੋਏਗਾ। ਜੇ ਮੇਰੇ ਮਨ ਵਿੱਚ ਗੁਰੂ ਹੋਏਗਾ, ਮੇਰੇ ਤਨ ਉੱਤੇ ਗੁਰੂ ਤਾਂ ਹੋਏਗਾ। ਜੇ ਮੇਰੇ ਤਨ ਵਿੱਚ ਗੁਰੂ ਹੈ, ਮੇਰੇ ਧਨ ਵਿੱਚ ਗੁਰੂ ਤਾਂ ਹੀ ਹੋਏਗਾ, ਪਰ ਸਭ ਤੋਂ ਪਹਿਲਾਂ ਮੈਨੂੰ ਮਨ ਵਿੱਚ ਗੁਰੂ ਧਾਰਨ ਕਰਨਾ ਪਏਗਾ। ਕਿਉਂਕਿ ਜਿੰਨਾ ਚਿਰ ਮੈਂ ਮਨ ਕਰਕੇ ਗੁਰੂ ਧਾਰਨ ਨਹੀਂ ਕਰਦਾ, ਤਨ ਕਰਕੇ ਮੇਰਾ ਪਹਿਰਾਵਾ ਕੀ ਕਰੇਗਾ? ਫਿਰ ਜਿੰਨਾ ਚਿਰ ਮੈਂ ਮਨ ਕਰਕੇ ਗੁਰੂ ਧਾਰਨ ਨਹੀਂ ਕਰਦਾ, ਮੈਂ ਦਸਾਂ ਨੌਵਾਂ ਦੀ ਕਿਰਤ ਤੇ ਨਹੀਂ ਕਰਾਂਗਾ, ਮੈਂ ਤਾਂ ਠੱਗੀ ਵੀ ਕਰਾਂਗਾ, ਚੋਰੀ ਵੀ ਕਰਾਂਗਾ, ਲੁੱਟਣਾ ਵੀ ਪਏ ਲੁੱਟ ਵੀ ਲਵਾਂਗਾ, ਕਿਸੇ ਕੋਲ ਖੋਹਣਾ ਪਏ ਖੋਹ ਵੀ ਲਵਾਂਗਾ, ਹੱਕ ਪਰਾਇਆ ਮਾਰਨਾ ਪਏ ਮੈਂ ਮਾਰ ਵੀ ਲਵਾਂਗਾ। ਕਿਉਂ? ਕਿਉਂਕਿ ਮੇਰੇ ਕੋਲ ਮੱਤ ਹੀ ਹੈ ਨਹੀਂ ਗੁਰੂ ਵਾਲੀ। ਜੇ ਗੁਰੂ ਵਾਲੀ ਮੱਤ ਹੁੰਦੀ ਫਿਰ ਮੈਨੂੰ ਸਮਝ ਹੁੰਦੀ ਪਰਾਇਆ ਹੱਕ ਨਹੀਂ ਮਾਰਨਾ, ਫਿਰ ਧਨ ਵੀ ਮੇਰਾ ਗੁਰੂ ਵਾਲਾ ਹੁੰਦਾ। ਦਸਾਂ ਨੌਹਾਂ ਦੀ ਕਿਰਤ ਗੁਰੂ ਵਾਲੀ, ਜੇ ਦਸਾਂ ਨੌਹਾਂ ਤੋਂ ਬਿਨਾਂ ਚੋਰੀ ਠੱਗੀ ਜੋ ਮਰਜ਼ੀ ਇਨਸਾਨ ਕਰੀ ਜਾਏ, ਧਨ ਤੇ ਬਹੁ ਗਿਣਤੀ ਵਿੱਚ ਹੋ ਸਕਦਾ ਪਰ ਉਹ ਗੁਰੂ ਵਾਲਾ ਨਹੀਂ ਹੋ ਸਕਦਾ। ਇਸ ਲਈ ਸਭ ਤੋਂ ਪਹਿਲਾਂ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਜੇ ਹੁਕਮ ਪਾਲੇਗਾ ਤੇ ਗੁਰੂ ਮਿਲੇਗਾ, ਜੇ ਨਹੀਂ ਪਾਲੇਗਾ ਫਿਰ ਚੇਤਾ ਰੱਖ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜੇ ਭਾਈ ਗੁਰੂ ਤੋਂ ਬੇਮੁੱਖ ਹੋ ਜਾਏਗਾ ਤੇ ਚੇਤਾ ਰੱਖ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਜਿਹੜੇ ਮਰਜ਼ੀ ਵਿਵੇਕੀ ਨੂੰ ਜਾ ਕੇ ਪੁੱਛ ਲਾ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਪਾਏ ਮੁਕਤ ਦੁਬਾਰਾ। ਫਿਰ ਗੁਰੂ ਸਾਹਿਬ ਕਹਿੰਦੇ ਮੁਕਤੀ ਮਿਲਦੀ ਹੈ, ਪਰ ਮਿਲਦੀ ਕਿੱਦਾਂ? ਗੁਰੂ ਦੇ ਚਰਨਾਂ ਨਾਲ ਲੱਗ ਕੇ, ਪਾਰ ਉਤਾਰਾ ਇੱਥੇ ਹੀ ਹੈ। ਪਰ ਉਤਾਰਾ ਇੱਥੇ ਹੀ ਹੈ। ਗੁਰੂ ਸਾਹਿਬ ਕਹਿੰਦੇ ਫਿਰ ਪਾਏ ਮੁਕਤ, ਜਦੋਂ ਮੁਕਤੀ ਮਿਲੇਗੀ ਉਦੋਂ ਫਿਰ ਆਪਣਾ ਆਪਾ ਗੁਰੂ ਚਰਨਾਂ ਨਾਲ ਜੁੜ ਨਹੀਂ ਪਾਏਗਾ। ਫਿਰ ਸਤਿਗੁਰ ਸ਼ਬਦ ਸੋ, ਗੁਰੂ ਦਾ ਸ਼ਬਦ ਚੰਗਾ ਲੱਗਦਾ ਨਾ ਫਿਰ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਇਓ, ਵਿਚਾਰ ਕੇ ਵੇਖ ਲਓ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਹੈ ਨਾ। ਇਹ ਸਾਰਾ ਕੁਝ ਜਦੋਂ ਗੁਰੂ ਚਰਨਾਂ ਨਾਲ ਲੱਗੇ, ਫਿਰ ਗੁਰੂ ਦੀ ਮੱਤ ਧਾਰਨ ਕੀਤੀ, ਗੁਰੂ ਦਾ ਸ਼ਬਦ ਆਪਣੇ ਜੀਵਨ 'ਚ ਧਾਰਨ ਕੀਤਾ, ਫਿਰ ਕਿਤੇ ਜਾ ਕੇ ਇਸ ਗੱਲ ਦੀ ਸੋਝੀ ਆਈ ਕਿ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਗੁਰੂ ਤੋਂ ਬਿਨਾਂ ਮੁਕਤੀ ਨਾ। ਗੁਰੂ ਸਾਹਿਬ ਕੀ ਕਹਿ ਰਹੇ, ਹਰ ਸਤਿਗੁਰ ਮੇਲ ਹਮ ਸਤ, ਹਰ ਸਤਿਗੁਰ ਚਰਨ ਹਮ ਪਾਇਆ। ਮੈਨੂੰ ਗੁਰੂ ਦੇ ਚਰਨ ਪਾਉਂਦੇ ਨੇ, ਕਿਉਂਕਿ ਜੇ ਮੈਂ ਗੁਰੂ ਤੋਂ ਬੇਮੁੱਖ ਹੋ ਗਿਆ ਤਾਂ ਮੈਨੂੰ ਰੱਖਣਾ ਕਿੰਨੇ। ਜੇ ਮੈਂ ਗੁਰੂ ਤੋਂ ਬੇਮੁੱਖ ਹੋ ਗਿਆ ਤਾਂ ਮੈਨੂੰ ਰੱਖੇਗਾ ਕੌਣ। ਦੋਵੇਂ ਪੌੜੀਆਂ ਨਾਲ ਨਾਲ ਨੇ ਜੀ ਗੁਰੂ ਅਮਰਦਾਸ ਸਾਹਿਬ ਨੇ ਉਚਾਰੀਆਂ, ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਗੁਰ ਕੈ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ। ਮਿਲਣਾ ਤੇ ਕੀ ਕਰਨਾ ਪਏਗਾ, ਆਪ ਛੱਡ ਸਦਾ ਰਹੇ ਪਰਨੇ, ਪਰਨੇ ਮਤਲਬ ਆਸਰਾ, ਆਪਣਾ ਆਪਾ ਛੱਡ ਦੇ ਤੇ ਗੁਰੂ ਦੇ ਆਸਰੇ ਤੇ ਹੋ ਜਾ। ਗੁਰਬਿਨੇ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਉਹ ਸਨਮੁਖ ਹੈ। ਫਿਰ ਅਗਲੀ ਪੌੜੀ ਹੈ, ਕਹਿੰਦੇ ਸਨਮੁਖ ਤੇ ਹੈ ਕਿਹੜਾ, ਜਿਹੜਾ ਆਪਣਾ ਆਪਾ ਛੱਡ ਕੇ ਤੇ ਗੁਰੂ ਅੱਗੇ ਆਪਣਾ ਆਪਾ ਸਮਰਪਿਤ ਕਰ ਦਿੰਦਾ, ਗੁਰੂ ਦੇ ਆਸਰੇ ਤੇ ਹੋ ਜਾਂਦਾ। ਪਰ ਜੇ ਕਿਤੇ ਜੀਵਨ ਅੰਦਰ ਹਾਲਾਤ ਬਣ ਜਾਣ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਕਹਿੰਦੇ ਬੇਮੁੱਖ ਹੋ ਜਾਏ ਫਿਰ ਬਿਨ ਸਤਿਗੁਰ ਮੁਕਤ ਨਾ ਪਾਵੇ। ਫਿਰ ਦੂਜੀ ਗੱਲ, ਬਿਨ ਸਤਿਗੁਰ ਮੁਕਤ ਨਾ ਪਾਵੇ, ਹੁਣ ਉੱਥੇ ਮਾਲਕ ਕਹਿੰਦੇ ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਪਾਵੇ, ਮੁਕਤ ਨਾ ਹੋਰ ਥੈ ਕੋਈ, ਜਿਹੜੀ ਮਰਜ਼ੀ ਥਾਂ ਤੇ ਚਲਾ ਜਾ, ਜਿੱਥੇ ਮਰਜ਼ੀ ਚਲਾ ਜਾ, ਮੁਕਤੀ ਗੁਰੂ ਕੋਲ ਹੈ। ਇਸ ਲਈ ਗੁਰੂ ਨੂੰ ਗੁਰੂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ, ਗੁਰੂ ਨੂੰ ਮਿਲ, ਗੁਰੂ ਨਾਲ ਆਪਣਾ ਮਿਲਾਪ ਬਣਾ। ਗੁਰੂ ਨਾਲ ਮੇਲ ਤਾਂ ਬਣੇਗਾ ਜੇ ਆਪਣਾ ਆਪਾ ਸਵਾਰੇਗਾ। ਫਿਰ ਸਤਿਗੁਰੂ ਕਹਿੰਦੇ ਜਦੋਂ ਅਕਾਲ ਪੁਰਖ ਨੇ ਤਰਸ ਕੀਤਾ ਮਿਲਣਾ ਗੁਰੂ ਨੂੰ, ਹੁਣ ਤਿਮਰ ਅਗਿਆਨ, ਅਗਿਆਨਤਾ, ਮਾਲਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹੋ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰਹੋ, ਗੁਰ ਸਤ ਕਵ ਨਲਯ ਕਹੈ, ਜਿਨ ਗੁਰ ਨਾ ਕੀਓ, ਜਿਨ ਗੁਰ ਨਾ ਦੇਖਿਓ ਨਾ ਕੀਓ, ਤੇ ਅਕਿਅਥ ਸੰਸਾਰ ਮੈਂ। ਉਹਨਾਂ ਦਾ ਵਿਅਰਥ ਹੈ ਸੰਸਾਰ ਤੇ ਆਉਣਾ, ਕਿਹਨਾਂ ਦਾ, ਜਿਨ ਗੁਰ ਨਾ ਦੇਖਿਓ ਨਾ ਕੀਓ, ਨਾ ਵੇਖਿਆ ਤੇ ਨਾ ਧਾਰਨ ਕੀਤਾ। ਫਿਰ ਗੁਰ ਬਿਨ ਘੋਰ ਅੰਧਾਰ, ਹਨੇਰਾ ਹੈ, ਇਹ ਹਨੇਰਾ ਗਵਾਚੇਗਾ ਕਿਵੇਂ, ਜਾਏਗਾ ਕਿਵੇਂ। ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਸੋਝੀ ਨਹੀਂ। ਇਸ ਲਈ ਗੁਰ ਕਰ ਸੱਚ ਵਿਚਾਰ, ਇਹ ਵਿਚਾਰ ਧਾਰਨ ਕਰ, ਗੁਰੂ ਧਾਰਨ ਕਰ ਆਪਣੇ ਜੀਵਨ 'ਚ। ਗੁਰੂ ਕਰ ਕਿਸੇ ਹੋਰ ਨੂੰ ਨਹੀਂ ਕਿਹਾ, ਆਪਣੇ ਮਨ ਨੂੰ ਸੰਬੋਧਨ ਕੀਤਾ, ਗੁਰੂ ਕਰ ਰੇ ਮਨ ਮੇਰੇ, ਉਹ ਮੇਰੇ ਮਨ ਗੁਰੂ ਧਾਰਨ ਕਰ। ਜਦੋਂ ਗੁਰੂ ਧਾਰਨ, ਗੁਰ ਕਰ ਸ਼ਬਦ ਸਪੁੰਨ, ਫਿਰ ਸ਼ਬਦ ਰੂਪੀ ਗੁਰੂ, ਅਗਨ ਕੱਟੈ ਸਭ ਤੇਰੇ, ਤੇਰੇ ਸਾਰੇ ਕਰਮ ਬਖਸ਼ੇ ਜਾਣਗੇ, ਪਰ ਸ਼ਬਦ ਰੂਪੀ ਗੁਰੂ ਧਾਰਨ। ਸਰੀਰ ਹਨੇਰਾ ਦੂਰ ਕਰ ਸਕਦਾ, ਪਰ ਬਾਹਰੀ ਹਨੇਰਾ ਦੂਰ ਕਰ ਸਕਦਾ, ਸ਼ਬਦ ਅੰਦਰੋਂ ਹਨੇਰਾ ਦੂਰ ਕਰਦਾ। ਹੁਣ ਤਵੱਜੋ ਦੇ ਕੇ ਸਮਝਿਓ, ਮੰਨ ਲਓ ਕੋਈ ਸਰੀਰ ਨੂੰ ਗੁਰੂ ਧਾਰਨ ਕਰ ਰਿਹਾ ਹੈ, ਜਦਕਿ ਗੁਰਮਤ ਵਿੱਚ ਇਹ ਸਿਧਾਂਤ ਨਹੀਂ। ਗੁਰੂ ਦੀ ਮਤ ਸ਼ਬਦ ਗੁਰੂ ਦੀ ਗੱਲ ਕਰਦੀ ਹੈ, ਸਰੀਰ ਰੂਪੀ ਗੁਰੂ ਦੀ ਨਹੀਂ। ਹੁਣ ਜਦੋਂ ਕੋਈ ਸਰੀਰਕ, ਸਿਰਫ ਸਮਝਣ ਵਾਸਤੇ, ਕੋਈ ਸਰੀਰ ਨੂੰ ਗੁਰੂ ਧਾਰਨ ਕਰ ਰਿਹਾ, ਉਹਨੂੰ ਜਾ ਕੇ ਆਖ ਰਿਹਾ ਜੀ ਮੇਰੀ ਜੀਵਨ ਵਿੱਚੋਂ ਅਗਿਆਨਤਾ ਕੱਟ ਦਿਓ, ਉਹ ਕੀ ਕਹਿੰਦਾ ਹੈ? ਅੱਗੋਂ ਮਤ ਦਿੰਦਾ ਨਾ, ਅੱਗੋਂ ਉਪਦੇਸ਼ ਦਿੰਦਾ ਨਾ, ਅੱਗੋਂ ਸੋਝੀ ਦਿੰਦਾ। ਅਤੇ ਸੋਝੀ ਕੀ ਹੈ? ਸ਼ਬਦ। ਅੰਦਰ ਦਾ ਅਗਿਆਨ ਕਦੇ ਵੀ ਸਰੀਰ ਨਹੀਂ ਜੇ ਕੱਟ ਸਕਦਾ ਜਿੰਨਾ ਚਿਰ ਸ਼ਬਦ ਨਹੀਂ ਮਿਲਦਾ, ਕਦੇ ਵੀ। ਹਾਂ, ਉਸ ਸਰੀਰ ਨੂੰ ਜਾ ਕੇ ਆਖੋ ਮੇਰੇ ਘਰ ਵਿੱਚ ਹਨੇਰਾ ਬਹੁਤ ਹੈ, ਉਹ ਕਹੇਗਾ ਆ ਤੇਰੇ ਘਰ ਵਿੱਚ ਮੈਂ ਰੌਸ਼ਨੀ ਦਾ ਪ੍ਰਬੰਧ ਕਰਾ ਦਿਆਂ, ਤੇਰੇ ਜਿੱਥੇ ਤੂੰ ਬੈਠਾ ਉੱਥੇ ਚਾਨਣ ਦਾ ਪ੍ਰਬੰਧ ਕਰਾ ਦਿੰਦਾ, ਤੇਰਾ ਬਾਹਰੀ ਹਨੇਰਾ ਮੁੱਕ ਜਾਏ। ਪਰ ਜੇ ਅੰਦਰੋਂ ਹਨੇਰਾ ਗਵਾਉਣਾ, ਫਿਰ ਉਹ ਮਤ ਦਏਗਾ, ਫਿਰ ਉਹ ਸ਼ਬਦ ਦਏਗਾ, ਫਿਰ ਉਹ ਸੋਝੀ ਦਏਗਾ। ਅਤੇ ਅੱਗੇ ਹਨੇਰਾ, ਹੁਣ ਉਹ ਸਰੀਰ ਥੋੜ੍ਹੀ ਕੱਟ ਰਿਹਾ, ਹਨੇਰਾ ਅਤੇ ਸ਼ਬਦ ਕੱਟ ਰਿਹਾ। ਅੱਜ ਜਿਹੜਾ ਨਾ ਇਤਿਹਾਸਕ ਦਿਨ ਵੀ ਹੈ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਭਾਈ ਮੱਖਣ ਸ਼ਾਹ ਹੁਣ ਸਰੀਰ ਤੇ ਵੜਿਆਂ ਕੋਲ ਜਾਏ, ਬਕਾਲਾ ਸਾਹਿਬ ਦੀ ਧਰਤੀ, ਬਕਾਲਾ ਸਾਹਿਬ ਦੀ ਬਾਬਾ ਬਸਾ ਗ੍ਰਾਮ ਬਕਾਲੇ ਵਾਲੇ ਬੋਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ, ਬਕਾਲਾ ਸਾਹਿਬ ਦੀ ਧਰਤੀ ਤੇ ਕਈ ਬੈਠੇ ਨੇ, ਕਈ ਬੈਠੇ। ਕਦੇ ਬਾਬਾ ਧੀਰ ਮੱਲ ਕੋਲ ਜਾ, ਕਦੇ ਬਾਬਾ ਰਾਮ ਰਾਏ ਕੋਲ ਜਾ, ਕਦੇ ਕਿਸੇ ਕੋਲ ਜਾ, ਕਦੇ ਕਿਸੇ ਕੋਲ ਜਾ, ਜਿੰਨੇ ਸੋਢੀ ਸਨ ਸਾਰੇ ਆ ਕੇ ਬਹਿ ਗਏ ਉੱਥੇ, ਸਾਰਿਆਂ ਨੇ ਗੱਦੀਆਂ ਲਾ ਲਈਆਂ, ਤੇ ਕੋਈ ਟਾਮ ਇੱਕ ਅੱਧਾ ਨਹੀਂ ਬੈਠਾ, ਬਾਈ ਬੈਠੇ ਨੇ। ਤੇਈਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਬਾਈ ਬਾਕੀ ਤੇਈਵੇਂ ਗੁਰੂ ਸਾਹਿਬ, ਬਾਈਆਂ ਨੇ ਢੰਡੋਰਾ ਪਿਟਵਾਇਆ ਹੋਇਆ ਵੀ ਅਸੀਂ ਗੁਰੂ ਹਾਂ। ਜਿਹੜਾ ਗੁਰੂ ਹੈ ਉਹ ਸ਼ਾਂਤ ਹੈ, ਉਹਨਾਂ ਨੇ ਕਿਹਾ ਹੀ ਨਹੀਂ ਕਿਸੇ ਨੂੰ ਜਾ ਕੇ ਵੀ ਜਾਓ ਸੰਗਤ ਇਕੱਠੀ ਕਰਕੇ ਲਿਆਓ। ਸੱਚ ਨੂੰ ਵਿਖਾਵੇ ਦੀ ਥੋੜ੍ਹੀ ਲੋੜ ਹੁੰਦੀ ਹੈ, ਸੱਚ ਨੂੰ ਪ੍ਰਦਰਸ਼ਨ ਦੀ ਲੋੜ ਨਹੀਂ ਹੁੰਦੀ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਬਾਬਾ ਕਬੀਰ ਸਾਹਿਬ। ਉਹ ਜਿਹੜਾ ਝੂਠ ਹੋਵੇ ਨਾ, ਉਹਨੂੰ ਬੜਾ ਕੁਛ ਕਰਨਾ ਪੈਂਦਾ, ਬੜਾ ਪ੍ਰਚਾਰ ਕਰਨਾ ਪੈਂਦਾ, ਬੜਾ ਪ੍ਰਸਾਰ ਕਰਨਾ ਪੈਂਦਾ, ਵੇਖੋ ਜੀ ਅਸੀਂ ਆ ਕੁਝ ਕੀਤਾ ਕਿਉਂਕਿ ਝੂਠ ਹੈ। ਉਹਨਾਂ ਨੂੰ ਦੱਸ ਕੇ ਆਖਣਾ ਪਿਆ, ਦੱਸਣਾ ਪਿਆ ਵੀ ਅਸੀਂ ਆ ਕੁਝ ਕੀਤਾ। ਜੇ ਕੀਤਾ ਹੋਵੇ ਫਿਰ ਤੇ ਦਿਸੇ ਵੀ ਹੱਥ ਕੁਛ ਕੀਤਾ। ਝੂਠ ਨੂੰ ਪ੍ਰਸਾਰਨ ਦੀ ਲੋੜ ਪੈਂਦੀ ਹੈ, ਸੱਚ ਨੂੰ ਪ੍ਰਸਾਰਨ ਦੀ ਲੋੜ ਨਹੀਂ ਪੈਂਦੀ। ਬਾਈਆਂ ਨੂੰ ਪ੍ਰਸਾਰ ਦੀ ਲੋੜ ਪਈ ਵੀ ਜਾ ਕੇ ਆਖੋ ਸੰਗਤ ਨੂੰ ਗੁਰੂ ਅਸੀਂ ਹਾਂ, ਅਸੀਂ ਗੁਰੂ ਹਾਂ। ਬਾਬਾ ਧੀਰ ਮੱਲ ਨੇ ਆਪਣੇ ਮਸੰਦ ਛੱਡੇ ਹੋਏ, ਉਹ ਜਾ ਜਾ ਕੇ ਸੰਗਤ ਨੂੰ ਇਕੱਠੀ ਕਰ ਲਿਆਉਂਦੇ, ਆਓ ਭਾਈ ਗੁਰੂ ਅਸਲ ਵਿੱਚ ਧੀਰ ਮੱਲ ਨੇ। ਵੇਖੋ ਗ੍ਰੰਥ ਉਹਨਾਂ ਕੋਲ ਹੈ, ਉਹ ਗੁਰੂ ਨੇ, ਬਾਬਾ ਧੀਰ ਮੱਲ ਨੇ। ਇਸ ਕਾਰਨ ਕਰਕੇ ਉਹ ਬਹੁਤ ਜ਼ਿਆਦਾ ਨਾ ਧਨ ਇਕੱਠਾ ਕੀਤਾ, ਬੜੀ ਸੰਗਤ ਨੂੰ ਵਰਗ ਲਾਇਆ ਉਹਨਾਂ ਨੇ, ਕਾਰਨ ਵੀ ਮੇਰੇ ਕੋਲ ਉਹ ਗ੍ਰੰਥ ਹੈ, ਆਦਿ ਗ੍ਰੰਥ ਦਾ ਸਰੂਪ ਹੈ ਮੇਰੇ ਕੋਲ, ਗੁਰਬਾਣੀ ਦੀ ਪੋਥੀ ਮੇਰੇ ਕੋਲ ਹੈ, ਇਸ ਕਰਕੇ ਗੁਰੂ ਮੈਂ ਹਾਂ, ਜਿਹਦੇ ਕੋਲ ਪੋਥੀ ਆ ਉਹ ਗੁਰੂ ਹੈ। ਬਾਬਾ ਧੀਰ ਮੱਲ ਇਹਦੇ ਕਰਕੇ ਬਹੁਤ ਧਨ ਇਕੱਠਾ ਕਰਦੇ ਰਹੇ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ, ਮਾਲਕ ਦੇ ਚਲਾਣਾ ਸਰੀਰਕ ਚੋਲਾ ਤਿਆਗ ਜਾਣ ਤੋਂ ਮਗਰੋਂ ਵੀ ਬਾਬਾ ਧੀਰ ਮੱਲ ਜੀ ਨੇ ਇਸ ਪੱਖ ਨੂੰ ਆਪਣੇ ਨੂੰ ਮਜ਼ਬੂਤ ਸਮਝਿਆ ਵੀ ਮੇਰੇ ਕੋਲ ਆਦਿ ਗ੍ਰੰਥ ਦੀ ਪੋਥੀ ਹੈ, ਮੇਰੇ ਕੋਲ ਬਾਣੀ ਦੀ ਪੋਥੀ ਹੈ ਅਤੇ ਗੁਰੂ ਮੈਂ ਹੀ ਹਾਂ। ਔਰ ਉਹਦੇ ਮਸੰਦਾਂ ਨੇ ਇਸ ਗੱਲ ਦਾ ਬੜਾ ਲਾਭ ਲਿਆ ਜੀ। ਫਿਰ ਦੂਜੇ ਪਾਸੇ ਬਾਬਾ ਰਾਮ ਰਾਏ, ਬਾਬਾ ਰਾਮ ਰਾਏ ਜੀ ਨੇ ਲਾਭ ਇਸ ਗੱਲ ਦਾ ਲਿਆ ਵੀ ਮੈਂ ਵੇਖੋ ਕਿੱਡਾ ਕਰਾਮਾਤੀ ਹਾਂ, ਮੈਂ ਤਾਂ ਔਰੰਗਜ਼ੇਬ ਨੂੰ ਵੀ ਆਪਣੀਆਂ ਕਰਾਮਾਤਾਂ ਨਾਲ ਰਜਾ ਲਿਆ, ਉਹਨੇ ਇਸ ਗੱਲ ਦਾ ਬੜਾ ਲਾਭ ਲਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਕੋਈ ਪ੍ਰਚਾਰ ਕੋਈ ਪ੍ਰਸਾਰ ਨਹੀਂ। ਜਿਹੜੇ ਸਿੱਖ ਜਾਣਦੇ ਨੇ ਉਹ ਰੋਜ਼ ਗੁਰੂ ਪਾਤਸ਼ਾਹ ਕੋਲ ਬਹਿ ਕੇ ਗੁਰਬਾਣੀ ਦੇ ਸ਼ਬਦ ਦਾ ਆਨੰਦ ਮਾਣਦੇ ਨੇ, ਅਤੇ ਜਿਹੜੇ ਨਹੀਂ ਸੀ ਜਾਣਦੇ ਉਹ ਭਰਮੇ ਨੇ। ਅਤੇ ਚੇਤਾ ਰੱਖੋ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ, ਕਬੀਰ ਗੁਰ ਲਾਗਾ ਤਬ ਜਾਣੀਏ ਮਿਟੈ ਮੋਹ ਤਨ ਤਾਪ। ਜਦੋਂ ਅਸੀਂ ਗੁਰੂ ਨਾਲ ਜੁੜਾਂਗੇ ਆ ਸਾਡੇ ਜੀਵਨ ਵਿੱਚੋਂ ਔਗਣ ਸਹਿਜ ਸੁਭਾਅ ਬਿਣਸਦੇ ਜਾਣਗੇ, ਅਤੇ ਜੇ ਔਗਣ ਨਾ ਬਿਣਸਣ ਤਾਂ ਇਹ ਪੱਕਾ ਆਪਣੇ ਮਨ 'ਚ ਕਰ ਲਓ ਅਸੀਂ ਅਜੇ ਤੱਕ ਗੁਰੂ ਨਾਲ ਜੁੜੇ ਹੀ ਨਹੀਂ ਹਾਂ। ਜਿੱਦਣ ਜੁੜ ਜਾਂਗੇ ਉਦਣ ਮਿਟੈ ਮੋਹ ਤਨ ਤਾਪ, ਇਹ ਸਭ ਕੁਝ ਮਿਟ ਜਾਏਗਾ। ਪਰ ਜਿੰਨਾ ਚਿਰ ਨਹੀਂ ਜੁੜਾਂਗੇ ਇਹੀ ਚੀਜ਼ਾਂ ਪ੍ਰਭਾਵ ਪਾ ਕੇ ਰੱਖਣਗੀਆਂ। ਗੁਰੂ ਨਾਲ ਜਦੋਂ ਜੁੜ ਗਏ, ਹੁਣ ਮੰਨ ਲਓ ਆਪਾਂ ਜਿਹਦਾ ਸਹਾਰਾ ਲਿਆ ਹੈ ਉਹ ਸਾਡੇ ਨਾਲ ਖੜੋਵੇ, ਫਿਰ ਤੇ ਦੱਸਣ ਦੀ ਲੋੜ ਨਹੀਂ ਨਾ ਪਏਗੀ ਵੀ ਮੈਂ ਫਲਾਣੇ ਦੇ ਆਸਰੇ ਤੇ। ਉਹ ਨਾਲ ਖੜੋਤਾ ਦਿਸ ਰਿਹਾ ਵੀ ਇਹਨੂੰ ਭਾਈ ਇਹਦਾ ਆਸਰ ਹੈ, ਉਹ ਨਾ ਦੱਸੇ ਫਿਰ ਰੌਲਾ ਪਾਉਣਾ ਪਏਗਾ ਵੀ ਮੈਂ ਫਲਾਣੇ ਦੇ ਆਸਰੇ ਤੇ ਹਾਂ ਭਾਈ, ਫਿਰ ਢੰਡੋਰਾ ਪਿੱਟ ਕੇ ਦੱਸਣਾ ਪਏਗਾ। ਅਤੇ ਜਦੋਂ ਲੋੜ ਹੋਵੇ ਉਹ ਅਗਲਾ ਕਹੇ ਭਾਈ ਮੈਂ ਤਾਂ ਨਹੀਂ ਆਉਂਦਾ, ਫਿਰ ਕਾਹਦਾ ਸਹਾਰਾ ਹੋਇਆ, ਫਿਰ ਆਸਰਾ ਕਾਹਦਾ ਹੋਇਆ। ਆਸਰਾ ਤਾਂ ਉਹ ਹੀ ਹੈ ਨਾ, ਉੱਦਾਂ ਭਾਵੇਂ ਕੋਈ ਹੋਵੇ ਨਾਲ ਭਾਵੇਂ ਨਾ, ਪਰ ਜਦੋਂ ਲੋੜ ਪਵੇ ਉਦੋਂ ਜਿਹਦਾ ਸਹਾਰਾ ਹੈ ਉਹ ਪਹਿਲਾਂ ਆ ਕੇ ਖੜੋ ਜਾਏ ਫਿਰ ਤਾਂ ਆਸਰਾ ਹੈ। ਅਤੇ ਜੇ ਉੱਦਾਂ ਅੱਗੇ ਪਿੱਛੇ ਨਾਲ ਖੜੋਤਾ ਹੋਵੇ ਜਦੋਂ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਭਾਜੇ, ਉਹ ਆਸਰਾ ਕਾਹਦਾ। ਹੁਣ ਜਿਹੜਾ ਜ਼ਿਕਰ ਆਪ ਜੀ ਅੱਗੇ ਕਰਨ ਲੱਗਿਆ, ਮਾਲਕ ਕਹਿੰਦੇ ਮੈਂ ਆਪਣੀ ਜ਼ਿੰਦਗੀ ਚੋਂ ਅਗਿਆਨਤਾ ਦਾ ਹਨੇਰਾ ਮੁਕਾਉਣਾ, ਇਸ ਕਰਕੇ ਮੈਨੂੰ ਸ਼ਬਦ ਰੂਪੀ ਗੁਰੂ ਦਿਓ ਜਿਹੜਾ ਸ਼ਬਦ ਹਰ ਵੇਲੇ ਮੇਰੇ ਨਾਲ ਹੋਏਗਾ। ਮੈਂ ਮੁਸ਼ਕਲ ਵਿੱਚ ਹੋਵਾਂ ਤਾਂ ਵੀ ਸ਼ਬਦ ਮੇਰੇ ਨਾਲ। ਆਪਾਂ ਸੁੱਖ ਨਾਲ ਬੈਠੇ ਹੋਈਏ ਜਪਜੀ ਤਾਂ ਸਾਡੇ ਨਾਲ, ਆਪਾਂ ਤਕਲੀਫ ਵਿੱਚ ਹੋਈਏ ਕੁਝ ਹੋਰ ਚੇਤੇ ਆਵੇ ਨਾ ਆਵੇ, ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਸੁਖਮਨੀ ਤੇ ਚੇਤੇ ਆਉਂਦੀ ਹੈ। ਤੇ ਸੁਖਮਨੀ ਉਦੋਂ ਇਹ ਨਹੀਂ ਕਹਿੰਦੀ ਵੀ ਭਾਈ ਹੁਣ ਮੈਨੂੰ ਕਿਉਂ ਚੇਤੇ ਕਰਦਾ, ਹੁਣ ਤੂੰ ਰਹਿ ਦੁੱਖਾਂ ਵਿੱਚ, ਮੈਂ ਤੇਰੀ ਸਹਾਇਕ ਕਿਉਂ ਬਣਾ, ਮੈਂ ਤੇਰਾ ਆਸਰਾ ਕਿਉਂ ਬਣਾ। ਉਦੋਂ ਸੁਖਮਨੀ ਦੀ ਬਾਣੀ ਫਿਰ ਸਾਡੇ ਮਨ ਦਾ ਆਸਰਾ ਬਣ। ਸ਼ਬਦ ਹਰ ਥਾਂ ਸਾਡੇ ਨਾਲ ਖੜੋਤਾ, ਮਨੁੱਖ ਨਹੀਂ ਜੇ ਖੜੋ ਸਕਦਾ। ਤੇ ਭਾਈ ਮੱਖਣ ਸ਼ਾਹ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾ ਕੇ ਮਾਲਕ ਪਾਤਸ਼ਾਹ ਦੇ ਦਰਸ਼ਨ ਕੀਤੇ, ਉੱਥੇ ਜਾ ਕੇ ਮਨ ਨੂੰ ਸਕੂਨ ਮਿਲਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ਼ਬਦ ਹੈ। ਹੁਣ ਖਿਆਲ ਕਰਿਓ, ਬਾਬਾ ਧੀਰ ਮੱਲ ਕੋਲ ਵੀ ਸ਼ਬਦ ਹੈ, ਬਾਬਾ ਧੀਰ ਮੱਲ ਕੋਲ ਵੀ ਸ਼ਬਦ ਹੈ, ਕਿਉਂਕਿ ਜਿੰਨੀ ਬਾਣੀ ਗੁਰੂ ਅਰਜਨ ਸਾਹਿਬ ਤੱਕ ਲਿਖੀ ਹੈ ਉਹ ਸਾਰੀ ਬਾਬਾ ਧੀਰ ਮੱਲ ਕੋਲ ਹੈ। ਪਰ ਇੱਕ ਪਾਸੇ ਸ਼ਬਦ ਦਾ ਸਹਾਰਾ ਲਿਆ ਆਪਣੇ ਵਪਾਰ ਲਈ, ਬਾਬਾ ਧੀਰ ਮੱਲ ਗੁਰੂ ਹੈ ਨਹੀਂ, ਉਹ ਵਪਾਰ ਕਰਨਾ ਚਾਹੁੰਦਾ ਹੈ, ਬਸ ਵਪਾਰ ਹੀ ਹੈ ਨਾ ਵੀ ਸੰਗਤ ਆਵੇ ਭੇਟਾ ਰੱਖੇ ਧਨ ਆਵੇ, ਮੈਂ ਧਨ ਆਪਣੀ ਨਿੱਜੀ ਵਰਤੋਂ ਵਾਸਤੇ ਵਰਤਾਂ, ਇਹ ਵਪਾਰ ਹੀ ਹੈ। ਫਿਰ ਨਾਲ ਇਹ ਕਹਿਤਾ ਵੀ ਧਨ ਜਿੰਨਾ ਆਏਗਾ ਤੁਸੀਂ ਜਿੰਨੀ ਮਸੰਦਾਂ ਨੂੰ ਕਹਿ ਛੱਡਿਆ, ਤੁਸੀਂ ਜਿੰਨੀ ਸੰਗਤ ਲੈ ਕੇ ਆਓਗੇ ਜਿੰਨਾ ਧਨ ਚੜ੍ਹੇਗਾ ਉਹ ਸਾਰਾ ਚੜਾਵਾ ਤੁਹਾਡਾ, ਜੇ ਤੁਸੀਂ ਤੁਹਾਡਾ ਚਿੱਤ ਕਰੇ ਤੇ ਤੁਸੀਂ ਮੈਨੂੰ ਉਹਦੇ ਵਿੱਚੋਂ ਕੁਝ ਹਿੱਸਾ ਦੇ ਦਿਓ, ਜੇ ਨਹੀਂ ਤੇ ਭਾਈ ਸਾਰਾ ਤੁਸੀਂ ਰੱਖ ਲਿਓ। ਇੱਥੋਂ ਤੱਕ ਵੀ ਮਸੰਦਾਂ ਦੇ ਨਾਲ ਜਿਹੜੇ ਇਹ ਬਾਈ ਗੁਰੂ ਬਣ ਬਣ ਬੈਠੇ ਨਾ, ਇਹਨਾਂ ਡੀਲਸ ਕੀਤੀਆਂ ਸੀ, ਪਹਿਲੋਂ ਤੇ ਅੱਧਾ ਤੁਹਾਡਾ ਅੱਧਾ ਸਾਡਾ, ਫਿਰ ਜਦੋਂ ਵੇਖਿਆ ਵੀ ਨਹੀਂ ਹੈ ਤੇ ਭਾਈ ਬਾਕੀ ਵੀ ਫਿਰ ਇਹਨਾਂ ਨੇ ਵਾਰੀ ਵਾਰੀ ਸਾਰਿਆਂ ਨੇ ਇੱਦਾਂ ਕਰ ਲਿਆ, ਭਾਈ ਜਿੰਨਾ ਧਨ ਆਵੇ ਸਾਰਾ ਹੀ ਤੁਹਾਡਾ, ਜੇ ਤੁਸੀਂ ਚਾਹੋ ਸਾਨੂੰ ਦੇਣਾ ਤੇ ਦੇ ਦਿਓ, ਜੇ ਨਹੀਂ ਧਨ ਦੇਣਾ ਚਾਹੁੰਦੇ ਤੇ ਨਾ ਦਿਓ, ਤੁਸੀਂ ਆਪ ਰੱਖ ਲਿਓ, ਪਰ ਸੰਗਤ ਸਾਡੇ ਕੋਲ ਲੈ ਕੇ ਆਵੋ। ਇੱਦਾਂ ਦੇ ਹਾਲਾਤ ਵੀ ਬਣੇ। ਤੇ ਜਦੋਂ ਭਾਈ ਮੱਖਣ ਸ਼ਾਹ ਧੀਰਮੱਲ ਕੋਲ ਗਏ, ਸ਼ਬਦ ਹੈ ਬਾਬਾ ਧੀਰਮੱਲ ਕੋਲ ਪਰ ਉਹਦੇ ਕੋਲ ਵਪਾਰੀ, ਫਿਰ ਬਾਪੂ ਜੀ ਦੀ ਬਾਣੀ ਪੜੋ, ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਉਹਨਾਂ ਦਾ ਤੇ ਜਿਉਣਾ ਫਿਟਕਾਰ ਯੋਗ ਹੈ ਜਿਨ੍ਹਾਂ ਨੇ ਸ਼ਬਦ ਦਾ ਆਸਰਾ ਸਿਰਫ ਵੇਚਣ ਤੱਕ ਹੀ ਰੱਖਿਆ। ਸ਼ਬਦ ਵੇਚਣ ਲੱਗ ਪਿਆ ਨਾ। ਦੂਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਕੋਲ ਵੀ ਹੈ ਪਰ ਇੱਥੇ ਸ਼ਬਦ ਵਪਾਰ ਵਾਸਤੇ ਨਹੀਂ ਹੈ, ਇੱਥੇ ਸ਼ਬਦ ਵਪਾਰ ਲਈ ਨਹੀਂ ਹੈ, ਇੱਥੇ ਸ਼ਬਦ ਉਧਾਰ ਵਾਸਤੇ ਹੈ। ਤੇ ਗੁਰੂ ਸਾਹਿਬ ਸ਼ਬਦ ਦਾ ਆਸਰਾ ਸਿੱਖਾਂ ਨੂੰ ਬਖਸ਼ਦੇ ਨੇ, ਨਾ ਕਿ ਆਪਣੀ ਪੂਜਾ ਵਾਸਤੇ ਸ਼ਬਦ ਦਾ ਸਹਾਰਾ। ਬਾਬੇ ਧੀਰਮੱਲ ਨੇ ਸ਼ਬਦ ਦਾ ਸਹਾਰਾ ਲਿਆ ਆਪਣੀ ਪੂਜਾ ਵਾਸਤੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਬਦ ਦਾ ਆਸਰਾ ਦਿੱਤਾ ਸਿੱਖਾਂ ਦੇ ਉਧਾਰ ਵਾਸਤੇ। ਆਹ ਫਰਕ ਹੈ, ਆਹ ਫਰਕ ਹੈ। ਬਾਬਾ ਧੀਰਮੱਲ ਸ਼ਬਦ ਦੇ ਨਹੀਂ ਰਹੇ, ਬਾਬਾ ਧੀਰਮੱਲ ਸ਼ਬਦ ਦਾ ਆਸਰਾ ਲੈ ਰਹੇ ਨੇ ਆਪਣੇ ਵਪਾਰ ਲਈ, ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਬਦ ਦਾ ਸਹਾਰਾ ਦੇ ਰਹੇ ਨੇ ਸਿੱਖਾਂ ਦੇ ਉਧਾਰ ਲਈ। ਇਹਦੇ ਨਾਲ ਪਾਰ ਉਤਾਰਾ ਹੋਏਗਾ। ਇਸ ਲਈ ਮੱਲ ਕਹਿੰਦੇ, ਤਿਮਰ ਅਗਿਆਨ ਗਵਾਇਆ, ਮੈਂ ਆਪਣੀ ਜ਼ਿੰਦਗੀ ਚੋਂ ਅਗਿਆਨਤਾ ਦਾ ਹਨੇਰਾ ਗਵਾ ਲਿਆ, ਪਰ ਕਿਵੇਂ ਗਵਾਇਆ, ਅੰਜਨ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ। ਗੁਰੂ ਨੇ ਗਿਆਨ ਦਾ ਅੰਜਨ ਦਿੱਤਾ, ਸ਼ਬਦ ਦਾ ਸੁਰਮਾ ਦਿੱਤਾ, ਗਿਆਨ ਰੂਪੀ ਸੁਰਮਾ ਬਖਸ਼ਿਆ। ਭਾਇਆ ਰਾਮ ਕਹਿੰਦੇ, ਉਹ ਜਿਹੜਾ ਗਿਆਨ ਦਾ ਅੰਜਨ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰੂ ਨੇ ਮੈਨੂੰ ਦੇ ਦਿੱਤਾ, ਮੈਂ ਗੁਰੂ ਕੋਲੋਂ ਉਹ ਗਿਆਨ ਦਾ ਅੰਜਨ ਪ੍ਰਾਪਤ ਕਰ ਲਿਆ। ਹੁਣ ਜਦੋਂ ਗਿਆਨ ਦਾ ਅੰਜਨ ਮਿਲ ਗਿਆ ਤੇ ਮੇਰਾ ਗਿਆਨ ਗਵਾਇਆ। ਅਗਿਆਨ ਅੰਧੇਰਾ ਬਿਨਸਿਆ, ਗੁਰ ਗਿਆਨ ਘੱਟ ਬਲਿਆ। ਜਦੋਂ ਗੁਰੂ ਨੇ ਅੰਦਰ ਗਿਆਨ ਦਾ ਦੀਵਾ ਬਾਲਿਆ, ਅਗਿਆਨ ਅੰਧੇਰਾ ਬਿਨਸਿਆ, ਅਗਿਆਨਤਾ ਦਾ ਹਨੇਰਾ ਬਿਨਸ ਗਿਆ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਦੀਵਾ ਬਲੈ ਹਨੇਰਾ ਜਾਏ, ਜਦੋਂ ਦੀਵਾ ਬਲਦਾ ਉਦੋਂ ਹਨੇਰਾ ਮੁੱਕ ਜਾਂਦਾ। ਗਿਆਨ ਦਾ ਦੀਵਾ ਜਦੋਂ ਗੁਰੂ ਨੇ ਬਾਲਿਆ, ਅਗਿਆਨਤਾ ਦਾ ਹਨੇਰਾ ਜੀਵਨ ਵਿੱਚੋਂ ਕੱਟਿਆ ਗਿਆ। ਇਸ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਮਾਲਕਾ ਮੈਨੂੰ ਗੁਰੂ ਕਾ ਮਿਲਾਪ ਬ

0: ਸੇ।
1: ਫਿਰ ਅਗਲੀਆਂ ਭਗਤੀਆਂ ਜੀ, ਪਹਿਲਾਂ ਤਾਂ ਮਾਲਕ ਨੇ ਉਹੀ ਬਚਨ ਦੁਹਰਾਏ, ਕਹਿੰਦੇ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ। ਸਤਿਗੁਰੂ ਨੇ ਕਿਰਪਾ ਕਰਕੇ ਗਿਆਨ ਰੂਪੀ ਅੰਜਨ ਮੈਨੂੰ ਬਖਸ਼ ਦਿੱਤਾ, ਗਿਆਨ ਰੂਪੀ ਅੰਜਨ ਬਖਸ਼ ਦਿੱਤਾ। ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਸ਼ਬਦ ਨੇ, ਪ੍ਰਕਾਸ਼ ਤਾਂ ਫਿਰ ਸ਼ਬਦ ਦਾ ਹੀ ਹੈ ਨਾ ਜੀ, ਪ੍ਰਕਾਸ਼ ਸ਼ਬਦ ਦਾ ਹੀ ਹੈ। ਅੱਜ ਵੀ ਜਦੋਂ ਗੁਰੂ ਕੋਲੋਂ ਮਤ ਮਿਲੇਗੀ ਤਾਂ ਸ਼ਬਦ ਨਾਲ ਹੀ ਮਿਲੇਗੀ, ਅੱਜ ਵੀ ਜਦੋਂ ਉਪਦੇਸ਼ ਮਿਲੇਗਾ ਸ਼ਬਦ ਰਾਹੀਂ ਮਿਲੇਗਾ, ਆਕਾਰ ਨਹੀਂ ਸ਼ਬਦ, ਸ਼ਬਦ ਨਿਰਆਕਾਰ ਹੈ, ਸ਼ਬਦ ਕਦੇ ਆਕਾਰ ਵਿੱਚ ਨਹੀਂ ਆਉਂਦਾ, ਸ਼ਬਦ ਹਮੇਸ਼ਾ ਆਕਾਰ ਤੋਂ ਰਹਿਤ ਹੈ, ਵਿਸ਼ਾਲ ਹੈ ਉਹ। ਇਸ ਲਈ ਸਾਹਿਬ ਕਹਿੰਦੇ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ। ਗਿਆਨ ਦਾ ਸੁਰਮਾ ਅੱਖਾਂ ਵਿੱਚ ਪਵਾਉਣਾ ਹੀ ਔਖਾ ਹੈ। ਦੇਖੋ ਇੱਕ ਨਾ ਆਮ ਕਰਕੇ ਬਚਪਨ ਵਿੱਚ ਬੱਚਿਆਂ ਦੀਆਂ ਅੱਖਾਂ 'ਚ ਸੁਰਮਾ ਪਾਇਆ ਜਾਂਦਾ ਆਮ ਕਰਕੇ। ਪਹਿਲਾਂ ਤਾਂ ਮਾਵਾਂ ਨਾ ਬੱਚੇ ਨੂੰ ਜਦੋਂ ਇਸ਼ਨਾਨ ਪਾਨ ਕਰਾ ਦੇਣਾ ਅਤੇ ਉਹਨੂੰ ਵਸਤਰ ਪਾਉਣੇ ਅਤੇ ਨਾਲ ਅੱਖਾਂ ਵਿੱਚ ਸੁਰਮਾ ਵੀ ਪਾਉਣਾ। ਹੁਣ ਸ਼ਾਇਦ ਹੌਲੀ ਹੌਲੀ ਇਹ ਜਿਹੜਾ ਕਰਮ ਹੈ ਹੈ ਨਾ ਵਿਸਰਦਾ ਜਾ ਰਿਹਾ, ਵਿਸਾਰਦੇ ਜਾ ਰਿਹਾ, ਬਹੁਤ ਘੱਟ ਰੇਅਰ ਚਾਂਸਿਸ ਰਹਿ ਗਏ ਵੀ ਹੁਣ ਅੱਖਾਂ 'ਚ ਸੁਰਮਾ ਬੱਚਿਆਂ ਦੀ ਪਾਇਆ ਜਾਏ, ਬਹੁਤ ਘੱਟ। ਪਰ ਪਹਿਲਾਂ ਆਮ ਕਰਕੇ ਬੱਚਿਆਂ ਦੀਆਂ ਅੱਖਾਂ 'ਚ ਪਾਇਆ ਜਾਂਦਾ ਸੀ। ਜਦੋਂ ਉਹਨੂੰ ਸੁਰਮਾ ਪਾਉਣ ਲੱਗਣਾ ਨਾ ਤਾਂ ਉਹਨੇ ਬੜਾ ਰੋਣਾ, ਬੱਚੇ ਨੇ ਬਹੁਤ ਰੋਣਾ। ਉਹਨੂੰ ਪਤਾ ਨਹੀਂ ਵੀ ਇਹ ਸੁਰਮਾ ਮੇਰੀਆਂ ਅੱਖਾਂ 'ਚ ਪਾਇਆ ਕਿਉਂ ਜਾ ਰਿਹਾ ਹੈ, ਉਹਨੂੰ ਪਤਾ ਨਹੀਂ। ਫਿਰ ਇੱਕ ਸਮਾਂ ਆਉਂਦਾ ਹੈ ਉਹੀ ਬੱਚਾ ਸੁਰਤ ਸੰਭਾਲਦਾ, ਸੁਰਤ ਸੰਭਾਲਦਾ। ਜਦੋਂ ਸੁਰਤ ਸੰਭਾਲਦਾ

0: ਫਿਰ ਆਪ ਆਖ ਕੇ ਸੁਰਮਾ ਪਵਾਉਂਦਾ ਹੈ, ਫਿਰ ਉਹ ਤਕਲੀਫ ਤੋਂ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਹਾਲਾਤ ਜ਼ਿੰਦਗੀ ਦੇ ਨੇ, ਜਦੋਂ ਅਸੀਂ ਅਣਜਾਣ ਹੁੰਦੇ ਹਾਂ, ਜਦੋਂ ਸ਼ਬਦ ਮਿਲਦਾ ਸਾਨੂੰ ਭਾਉਂਦਾ ਨਹੀਂ, ਜਿੰਨਾ ਚਿਰ ਅਣਜਾਣ ਆ। ਪਰ ਜਦੋਂ ਸੋਝੀ ਆ ਜਾਂਦੀ ਹੈ ਫਿਰ ਅਸੀਂ ਸ਼ਬਦ ਦਾ ਆਸਰਾ ਆਪ ਲੈਣ ਲੱਗ ਜਾਂਦੇ ਹਾਂ ਵੀ ਮੈਨੂੰ ਇਸੇ ਸ਼ਬਦ ਨਾਲ ਮੇਰਾ ਪਾਰ ਉਤਾਰਾ ਹੋਣਾ, ਇਹਦੇ ਤੋਂ ਬਿਨਾਂ ਨਹੀਂ। ਸਾਡੀ ਦਸ਼ਾ ਉਸ ਬੱਚੇ ਵਰਗੀ ਕਹਿ ਲਓ ਜਿਹੜਾ ਅਣਜਾਣ ਹੈ, ਉਹ ਸੁਰਮੇ ਤੋਂ ਪਾਸਾ ਵੱਟਦਾ ਫਿਰਦਾ, ਉਹਨੂੰ ਵੇਖ ਕੇ ਰੋਂਦਾ ਅਤੇ ਕੁਰਲਾਉਂਦਾ ਫਿਰਦਾ ਹੈ। ਜਿੱਦਣ ਸਮਝ ਆ ਜਾਂਦੀ ਹੈ ਉੱਦਣ ਕਹਿੰਦਾ ਲਾਭਦਾਇਕ ਹੈ। ਇਸੇ ਤਰ੍ਹਾਂ ਸ਼ਬਦ ਦਾ ਅੰਜਣ, ਸ਼ਬਦ ਦਾ ਸੁਰਮਾ ਅੱਖਾਂ ਵਿੱਚ ਪਵਾਉਣਾ ਮੁਸ਼ਕਲ ਹੈ, ਪਰ ਜਿੱਦਣ ਸਮਝ ਆ ਜਾਂਦੀ ਹੈ ਉੱਦਣ ਕਹਿੰਦਾ ਨਹੀਂ, ਇਸੇ ਨੇ ਪਾਰ ਉਤਾਰਾ ਕਰਨਾ, ਇਦੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਸੋਝੀ ਆ ਗਈ, ਸਮਝ ਆ ਗਈ। ਇਸ ਲਈ ਸਾਹਿਬ ਕੀ ਆਖ ਰਹੇ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸ਼ੇ, ਅਗਿਆਨਤਾ ਦਾ ਹਨੇਰਾ ਬਿਣਸ ਗਿਆ। ਫਿਰ ਕਹਿੰਦੇ ਸਤਿਗੁਰ ਸੇਵ ਪਰਮ ਪਦ ਪਾਇਆ, ਗੁਰੂ ਨੂੰ ਸੇਵ ਕੇ ਚੇਤੇ ਕਰਕੇ ਪਰਮ ਪਦ ਉੱਚੀ ਅਵਸਥਾ ਮਿਲ ਗਈ। ਹਰ ਜਪਿਆ ਸਾਸ ਗਿਰਾਸੇ, ਹੁਣ ਮੈਂ ਅਕਾਲ ਪੁਰਖ ਨੂੰ ਵੀ ਇੱਕ ਇੱਕ ਸਵਾਸ ਨਾਲ, ਇੱਕ ਇੱਕ ਗਰਾਸ ਦੇ ਨਾਲ ਉਹਨੂੰ ਚੇਤੇ ਕਰਦਾ ਆ। ਸਾਸ ਗਿਰਾਸ ਦਾ ਭਾਵ ਹੈ ਹਰ ਵੇਲੇ ਮੈਂ ਆਪਣੇ ਪਰਮੇਸ਼ਵਰ ਨੂੰ ਯਾਦ ਰੱਖਦਾ ਹਾਂ।
1: ਜਿਨ ਕੋ ਹਰ ਪ੍ਰਭ ਕਿਰਪਾ ਧਾਰੀ,

0: ਫਿਰ ਜਿਨ ਕਹੋ ਹਰ ਪ੍ਰਭ ਕਿਰਪਾ ਧਾਰੀ, ਜਿਨ੍ਹਾਂ ਉੱਤੇ ਉਸ ਮਾਲਕ ਨੇ ਦਇਆ ਕੀਤੀ, ਕਹਿੰਦੇ ਤੇ ਸਤਿਗੁਰ ਸੇਵਾ ਲਾਇਆ, ਉਹਨਾਂ ਨੂੰ ਫਿਰ ਤਰੁੱਠ ਕੇ ਪਰਮੇਸ਼ਵਰ ਕਿੱਥੇ ਲਾਉਂਦਾ? ਗੁਰੂ ਦੀ ਸੇਵਾ ਵਿੱਚ, ਉਹਨਾਂ ਨੂੰ ਗੁਰੂ ਦੀ ਸੇਵਾ 'ਚ ਲਾਉਂਦਾ। ਹਰ ਸਤਿਗੁਰ ਮੇਲ, ਇਹ ਅਕਾਲ ਪੁਰਖ ਜੀ, ਹੇ ਅਕਾਲ ਪੁਰਖ ਜੀ, ਮੈਨੂੰ ਗੁਰੂ ਦਾ ਮਿਲਾਪ ਬਖਸ਼ੋ, ਕਿਉਂਕਿ ਹਰ ਸਤਿਗੁਰ ਚਰਨ ਹਮ ਪਾਇਆ, ਮੈਨੂੰ ਗੁਰੂ ਜੀ ਕੇ ਚਰਨ ਬਹੁਤ ਚੰਗੇ ਲੱਗਦੇ ਹਨ।
1: ਮੇਰਾ ਸਤਿਗੁਰ ਪਿਆਰਾ,

ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ। ਮੈਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਬਿਲਕੁਲ ਉਹ ਹਾਲਾਤ ਜੀ ਬਣ ਗਏ ਜੋ ਭਾਈ ਮੱਖਣ ਸ਼ਾਹ ਜੀ ਦੇ ਨੇ। ਵਾਰ ਵਾਰ ਜਾ ਕੇ ਗੁਰੂ ਨੂੰ ਲੱਭਣ ਲਈ ਯਤਨ ਕਰਨਾ, ਮਨ ਨੂੰ ਧਰਵਾਸ ਨਹੀਂ ਨਾ ਆ ਰਿਹਾ। ਨਹੀਂ ਤੇ ਕਹਿ ਦਿੰਦੇ ਭਾਈ ਮੈਂ ਮਿਲ ਹੀ ਆਇਆ, ਇੱਕ ਨੂੰ ਨਹੀਂ ਨਾਲੇ ਬਾਈਆਂ ਨੂੰ ਮਿਲ ਆਇਆ, ਬਾਈਆਂ ਨੂੰ ਮਿਲ ਕੇ ਆਇਆ। ਪਰ ਜਿਹਨੂੰ ਮਿਲਣਾ ਸੀ ਅਜੇ ਤੱਕ ਉਹ ਨਹੀਂ ਮਿਲਿਆ, ਇਸ ਕਰਕੇ ਮਨ ਨੂੰ ਸਬਰ ਨਹੀਂ ਹੈ। ਮਿਲੇ ਭਾਵੇਂ ਬਹੁਤ, ਦਰਵਾਜ਼ੇ ਬੜਿਆਂ ਦੇ ਗਏ, ਪਰ ਜਿਹਨੂੰ ਮਿਲਣਾ ਸੀ ਉਹ ਨਹੀਂ ਮਿਲਿਆ। ਤੇ ਜਿੰਨਾ ਚਿਰ ਉਹ ਨਹੀਂ ਮਿਲਦਾ ਉਨਾ ਚਿਰ ਮਨ ਨੂੰ ਸਬਰ ਕਿੱਥੋਂ ਆਵੇ ਜੀ। ਜਿਵੇਂ ਪਿਤਾ ਘਰ ਤੋਂ ਬਾਹਰ ਹੋਵੇ, ਹੁਣ ਘਰ ਦੇ ਵਿੱਚ ਉਹਦੀਆਂ ਸਾਰੀਆਂ ਹੀ ਵਸਤੂਆਂ ਪਈਆਂ ਨੇ, ਉਹਦੇ ਵਸਤਰ ਵੀ ਪਏ, ਉਹਦੀ ਦਸਤਾਰ ਵੀ ਪਈ, ਉਹਦੇ ਜੋੜੇ ਵੀ ਪਏ, ਹਰ ਵਸਤੂ ਪਈ ਹੈ। ਬੱਚੇ ਦੇ ਮਨ ਅੰਦਰ ਪਿਓ ਨੂੰ ਮਿਲਣ ਦੀ ਤਾਂਘ ਹੋਵੇ, ਆਪਣੇ ਪਿਓ ਦੇ ਵਸਤਰ

0: ਦੇਖ ਕੇ ਬੱਚਾ ਕਹਿ ਸਕਦਾ ਮੇਰੇ ਮਨ ਨੂੰ ਸਬਰ ਆ ਗਿਆ? ਆਪਣੇ ਪਿਓ ਦੀ ਦਸਤਾਰ ਵੇਖ ਕੇ ਕਵੇ ਮੇਰੇ ਮਨ ਨੂੰ ਸਬਰ ਆ ਗਿਆ? ਹੋਰ ਸੌਖਾ ਕਰ ਲਓ, ਪਿਓ ਦੀ ਤਸਵੀਰ ਵੇਖ ਕੇ ਆਖੇ ਮੈਨੂੰ ਸਬਰ ਆ ਗਿਆ? ਨਹੀਂ, ਜਿੱਦਣ ਪਿਓ ਨੇ ਆ ਕੇ ਗੱਲ ਨਾਲ ਲਾਉਣਾ ਉਦਣ ਉਹਨੇ ਕਹਿਣਾ ਅੱਜ ਮੈਨੂੰ ਸਬਰ ਆਇਆ ਕਿਉਂਕਿ ਅੱਜ ਮੇਰਾ ਪਿਓ ਮੈਨੂੰ ਮਿਲਿਆ, ਅੱਜ ਮੇਰਾ ਬਾਪੂ ਮਿਲਿਆ। ਹੁਣ ਇਹਨੂੰ ਹੋਰ ਸੌਖਾ ਕਰੀਏ, ਜੇ ਜਿਵੇਂ ਪਿਓ ਦਾ ਸਾਇਆ ਸਿਰ ਤੋਂ ਉੱਠ ਜਾਏ, ਉੱਠ ਗਿਆ ਸਾਇਆ ਪਿਓ ਦਾ ਸਿਰ, ਤਸਵੀਰ ਵੀ ਹੈ ਪਿਓ ਦੀ, ਵਸਤਰ ਵੀ ਹੈ, ਉਹਨੇ ਜਿਹੜੀਆਂ ਵਸਤੂਆਂ ਲਿਆਂਦੀਆਂ ਉਹ ਵੀ ਹਨ, ਉਹਨਾਂ ਨੂੰ ਵੀ ਨਿਸ਼ਾਨੀ ਸਮਝ ਕੇ ਰੱਖੀ ਬੈਠਾ ਵੀ ਇਹ ਮੇਰੇ ਬਾਪੂ ਦੀ ਨਿਸ਼ਾਨੀ ਹੈ। ਪਰ ਫਿਰ ਵੀ ਕਦੇ ਕਦੇ ਆਪਣੇ ਬਾਪੂ ਦੀ ਤਸਵੀਰ ਕੋਲ ਬੈਠ ਕੇ ਮਨ ਵੈਰਾਗ ਨਾਲ ਭਰ ਲੈਂਦਾ ਹੈ। ਕਿਉਂ? ਮਨ 'ਚ ਵੈਰਾਗ ਕਾਹਦਾ ਵੀ ਮੈਂ ਬਾਪੂ ਤੈਨੂੰ ਗੱਲ ਨਾਲ ਲਾਉਣਾ ਚਾਹੁੰਦਾ ਪਰ ਅੱਜ ਤੂੰ ਮੇਰੇ ਕੋਲ ਹੈ ਨਹੀਂ, ਵੈਰਾਗ ਹੈ। ਅਤੇ ਜੇ ਪਿਓ ਆ ਕੇ ਗੱਲ ਨਾਲ ਲਾ ਲਏ ਫਿਰ ਮਨ ਨੂੰ ਤਰਵਾਸ ਮਿਲ ਜਾਂਦਾ, ਆਸਰਾ ਮਿਲ ਜਾਂਦਾ ਨਾ। ਹੁਣ ਇਸੇ ਤਰ੍ਹਾਂ ਬਾਬਾ ਧੀਰਮੱਲ ਨੇ ਸਾਰਿਆਂ ਨੂੰ ਹੀ ਮਿਲਣਾ, ਸਾਰਿਆਂ ਬਾਬਾ ਭਾਈ ਮੱਖਣ ਸ਼ਾਹ ਸਾਰਿਆਂ ਨੂੰ ਮਿਲੇ, ਪਰ ਉਹ ਆਨੰਦ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ, ਕਿਉਂਕਿ ਜਿਹਨੂੰ ਮਿਲਣਾ ਉਹ ਤੇਰੇ ਨਹੀਂ ਮਿਲੇ। ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇ, ਮਿਲ ਕੇ ਮਨ ਨੂੰ ਬੜੀ ਖੁਸ਼ੀ ਮਿਲੀ, ਮਨ ਨੂੰ ਬੜਾ ਧਰਵਾਸ, ਉਦਣ ਮਨ ਨੇ ਮਹਿਸੂਸ ਕੀਤਾ ਉਹ ਸੱਚਮੁੱਚ ਭਾਈ ਮੈਂ ਜਿਹਨੂੰ ਮਿਲਣਾ ਸੀ ਮੈਂ ਅੱਜ ਆ ਕੇ ਇੱਥੇ ਹੁਣ ਆਹ ਦਰ ਤੇ ਆ ਕੇ ਮੈਂ ਉਹਨੂੰ ਮਿਲਿਆ ਜਿਹਨੂੰ ਮਿਲਣ ਦੀ ਤਾਂਘ ਸੀ। ਫਿਰ ਇਕੱਲਾ ਇਹ ਨਹੀਂ, ਫਿਰ ਛੱਤ ਤੇ ਚੜ੍ਹ ਕੇ ਰੌਲਾ ਪਾਇਆ ਵੀ ਭਾਈ ਮੈਂ ਤੇ ਗੁਰੂ ਨੂੰ ਮਿਲਿਆ, ਜੇ ਤੁਸੀਂ ਵੀ ਸੱਚੇ ਗੁਰੂ ਨੂੰ ਮਿਲਣਾ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਓ। ਪਿਓ ਨੂੰ ਮਿਲਣ ਦੀ ਤਾਂਘ ਸੀ, ਬਾਪੂ ਬਾਹਰ ਹੈ। ਜਿੱਦਣ ਆਇਆ ਉਦਣ ਫਿਰ ਬੱਚੇ ਨੇ ਢੰਡੋਰਾ ਪਿੱਟ ਕੇ ਦੱਸਿਆ ਮੇਰਾ ਬਾਪੂ ਅੱਜ ਘਰੇ ਆਇਆ, ਮੈਨੂੰ ਉਹਨੇ ਗੱਲ ਨਾਲ ਲਾਇਆ, ਅੱਜ ਮੈਨੂੰ ਹਰ ਸੁੱਖ ਹਰ ਸਹੂਲਤ ਮੇਰਾ ਬਾਪੂ ਲੈ ਕੇ ਦਏਗਾ, ਹਰ ਪਦਾਰਥ ਮੇਰਾ ਬਾਪੂ ਮੇਰੀ ਝੋਲੀ 'ਚ ਪਾਏਗਾ, ਉਹਨੂੰ ਖੁਸ਼ੀ ਹੈ। ਫਿਰ ਉਹ ਢੰਡੋਰਾ ਪਿੱਟ ਕੇ ਦੱਸਦਾ ਵੀ ਆਹ ਮੇਰਾ ਪਿਓ ਹੈ, ਬੜੇ ਲੰਮੇ ਸਮੇਂ ਬਾਅਦ ਅੱਜ ਬਾਪੂ ਸਾਡਾ ਘਰੇ ਪਰਤ ਕੇ ਆਇਆ, ਫਿਰ ਉਹ ਦੱਸਦਾ। ਇਸੇ ਤਰ੍ਹਾਂ ਭਾਈ ਮੱਖਣ ਸ਼ਾਹ ਨੇ ਫਿਰ ਢੰਡੋਰਾ ਪਿੱਟ ਕੇ ਦੱਸਿਆ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੈਨੂੰ ਗੁਰੂ ਮਿਲ ਗਿਆ, ਮੈਨੂੰ ਗੁਰੂ ਮਿਲ ਗਿਆ ਹੈ ਨਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਨੇ ਨਾ ਸਾਰੇ ਪਾਸੇ ਜਸ ਕੀਤਾ, ਵਡਿਆਈ ਕੀਤੀ ਵੀ ਅਸਲ ਵਿੱਚ ਗੁਰੂ ਜੋਤ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਹੈ। ਇਸੇ ਤਰ੍ਹਾਂ ਕਹਿੰਦੇ ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ, ਕਹਿੰਦੇ ਮੈਂ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਹਰ ਨਾਮੋ ਹਰ ਨਾਮ ਦੇਵੈ, ਮੇਰਾ ਅੰਤ ਸਿਖਾਈ ਰਾਮ, ਕਿਉਂਕਿ ਗੁਰੂ ਮੈਨੂੰ ਅਕਾਲ ਪੁਰਖ ਦਾ ਨਾਮ ਬਖਸ਼ਦਾ, ਉਹ ਸਹਾਰਾ ਬਖਸ਼ਦਾ ਜਿਹੜਾ ਹਰ ਅੰਤ ਸਿਖਾਈ ਰਾਮ, ਜਿਹੜਾ ਅੰਤ ਵੇਲੇ ਵੀ ਮੇਰਾ ਸਖਾ ਬਣਦਾ ਹੈ।
1: ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦਰੜਾਇਆ, ਜਿੱਥੇ ਪੁੱਤ ਕਲਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਹਰ ਨਾਮ ਛਡਾਇਆ।
0: ਫਿਰ ਮਾਲਕ ਜੀ ਨੇ ਅਗਲੀਆਂ ਪੰਕਤੀਆਂ 'ਚ ਜ਼ਿਕਰ ਕੀਤਾ, ਕਹਿੰਦੇ ਹਰ ਹਰ ਨਾਮ ਮੇਰਾ ਅੰਤ ਸਿਖਾਈ, ਅਕਾਲ ਪੁਰਖ ਦਾ ਨਾਮ ਮੇਰਾ ਅੰਤ ਤੱਕ ਸਖਾ ਹੈ। ਅੰਤ ਤੱਕ ਸਖਾ ਵੀ ਹੁਣ ਜਿੱਥੇ ਤੱਕ ਮਰਜ਼ੀ ਕਰ ਲਓ, ਸਰੀਰਕ ਸਰੀਰ ਦਾ ਅੰਤ ਹੋਵੇ ਤਾਂ ਵੀ ਸਖਾ, ਸਰੀਰ ਦੇ ਅੰਤ ਤੋਂ ਅਗਾਂਹ ਤਾਂ ਵੀ ਸਖਾ, ਹਰ ਨਾਮ ਸਿਖਾਈ, ਉਹਦਾ ਨਾਮ ਸਿਖਾ ਹੈ। ਫਿਰ ਮਾਲਕ ਨੇ ਸਪਸ਼ਟ ਸ਼ਬਦ ਵਰਤੇ, ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਹੀਂ ਤਿੱਥੇ ਹਰ ਹਰ ਨਾਮ ਛਡਾਇਆ। ਆ ਅੰਤ ਕਹਿ ਲਓ, ਕਿੱਥੇ ਛਡਾਉਂਦਾ ਰੱਬ ਦਾ ਨਾਮ? ਸਰੀਰ ਉੱਤੇ ਪੀੜਾ ਹੋਵੇ, ਮੋਰਲੀ ਸਪੋਰਟ ਕਰਨ ਵਾਲੇ ਬੜੇ ਆ ਜਾਣਗੇ। ਸਰੀਰ ਨੂੰ ਪੀੜਾ ਹੈ, ਤਕਲੀਫ ਹੈ, ਆ ਕੇ ਜ਼ੁਬਾਨ ਨਾਲ ਦਲਾਸੇ ਦੇਣ ਵਾਲੇ ਬਹੁਤ ਆਉਣਗੇ। ਪਰ ਮਨ ਨੂੰ ਧੀਰਜ ਨਹੀਂ ਕਿਸੇ ਨਾਲ ਵੀ ਆ ਰਿਹਾ, ਕਿਉਂਕਿ ਉਹ ਜਿੰਨੇ ਵੀ ਆਸਰਾ ਦੇਣ ਵਾਲੇ ਨੇ ਉਹ ਸਾਰੇ ਕੁਝ ਕੁਝ ਪਲਾਂ ਵਾਲੇ ਨੇ, ਤੇ ਉਸ ਪੀੜਾ ਤੋਂ ਰਾਹਤ ਤੇ ਉਦੋਂ ਹੀ ਮਿਲਦੀ ਹੈ ਜਦੋਂ ਮੇਰਾ ਮਨ ਸ਼ਬਦ ਦਾ ਆਸਰਾ ਲੈਂਦਾ। ਫਿਰ ਉਹ ਭਾਵੇਂ ਸਰੀਰ ਦੀ ਪੀੜਾ ਹੋਵੇ ਤੇ ਭਾਵੇਂ ਮਨ ਦੀ, ਮਨ ਦੀ ਪੀੜਾ ਤੋਂ ਵੀ ਰਾਹਤ ਉਦੋਂ ਮਿਲਦੀ ਜਦੋਂ ਮਨ ਸ਼ਬਦ ਦਾ ਆਸਰਾ ਲੈਂਦਾ, ਨਹੀਂ ਤੇ ਰਾਹਤ ਨਹੀਂ ਹੈ। ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਹੈ ਨਾ, ਜਿਸ ਲਾਗੈ ਪੀਰ ਪਿਰਮ ਕੀ ਸੋ ਜਾਣੈ ਜ਼ਰੀਆ। ਜਿਹਨੂੰ ਪੀੜਾ ਲੱਗਦੀ ਹੈ ਉਹ ਹੀ ਜਾਣਦਾ ਜਿਹਨੇ ਜ਼ਰੀ ਹੈ। ਹੁਣ ਉਸ ਪੀੜਾ ਤੋਂ ਰਾਹਤ ਕਦੋਂ ਮਿਲਦੀ? ਜਦੋਂ ਸ਼ਬਦ ਕੋਲੇ ਆਵੇ। ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਹੀਂ, ਕੋਈ ਵੀ ਬੇਲੀ ਨਹੀਂ ਹੈ। ਹੁਣ ਜਦੋਂ ਇਹਦਾ ਆਮ ਕਰਕੇ ਅਰਥ ਕਰਦੇ ਹਾਂ ਜੀ, ਆਪਾਂ ਅਰਥ ਕਰਦੇ ਹਾਂ ਵੀ ਜਿੱਥੇ ਮਾਂ ਪਿਓ ਪੁੱਤ ਧੀਆਂ ਪਰਿਵਾਰ ਸਾਰੇ ਪਿੱਛੇ ਹਟ ਗਏ ਜੀ, ਉੱਥੇ ਉਹਦੇ ਅਰਥ ਕਰਦੇ ਵੀ ਮਰਨ ਤੋਂ ਮਗਰੋਂ। ਆਪਾਂ ਇਹ ਅਰਥ ਕਰਦੇ ਹਾਂ, ਜਿਵੇਂ ਇੱਕ ਬਚਨ ਗੁਰੂ ਅਰਜਨ ਸਾਹਿਬ ਦਾ ਪੜ੍ਹਦੇ, ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਅਖਰੀ ਅਰਥ ਆਪਾਂ ਇਹੀ ਕੀਤੇ, ਆਮ ਕਰਕੇ ਇਹੀ ਅਰਥ ਕਰਦੇ ਹਾਂ। ਇਹਨੂੰ ਜੇ ਸੰਸਾਰਿਕ ਤੌਰ 'ਤੇ ਵੇਖ ਲਈਏ, ਬਾਹਰੀ ਤੌਰ 'ਤੇ ਇੱਕ ਵਿਅਕਤੀ, ਇੱਕ ਵਿਅਕਤੀ ਰੋਗ ਕਰਕੇ ਤੜਫ ਰਿਹਾ ਹੈ, ਰੋਗ ਕਰਕੇ ਤੜਫ ਰਿਹਾ, ਪਰਿਵਾਰ ਕੀ ਕਰ ਸਕਦਾ ਹੈ? ਪਰਿਵਾਰ ਕੀ ਕਰ ਸਕਦਾ? ਰੋਗ ਕੱਟ ਸਕਦਾ ਪਰਿਵਾਰ? ਪਰਿਵਾਰ ਸਿਰਫ ਕੋਲੇ ਖੜੋ ਕੇ ਹੌਸਲਾ ਦੇ ਸਕਦਾ, ਇਦੋਂ ਵੱਧ ਕੁਛ ਕਰ ਸਕਦਾ? ਕਈ ਵਾਰੀ ਤੇ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਪਰਿਵਾਰ ਹੌਸਲਾ ਦੇਣ ਤੋਂ ਵੀ ਪਾਸੇ ਹੋ ਜਾਂਦਾ, ਆਪੇ ਹੀ ਵੇਖ ਭਾਈ। ਹੁਣ ਤੁਸੀਂ ਜੇ ਆਪਾਂ ਇਹਨੂੰ ਹੋਰ ਸੁਖਾਲਾ ਕਰ ਲਈਏ, ਹਸਪਤਾਲ ਦਾ ਇੱਕ ਅਸਥਾਨ ਐਸਾ ਹੈ ਜਿੱਥੇ ਟੱਬਰ ਦੇ ਜੀਆਂ ਨੂੰ ਆਉਣ ਤੋਂ ਵੀ ਮਨ੍ਹਾ ਕਰ ਦਿੰਦੇ ਨੇ ਵੀ ਤੁਸੀਂ ਜਾ ਨਹੀਂ ਸਕਦੇ, ਤੁਸੀਂ ਜਾ ਨਹੀਂ ਸਕਦੇ। ਉੱਥੇ ਜਾਵੇਗਾ ਤੇ ਇਕੱਲਾ ਵੈਦ ਜਾਏਗਾ, ਡਾਕਟਰ ਜਾਏਗਾ, ਔਰ ਜਿਹੜਾ ਡਾਕਟਰ ਜਾਣ ਵਾਲਾ ਹੈ ਉਹੀ ਆ ਕੇ ਤੁਹਾਨੂੰ ਦੱਸੇਗਾ ਵੀ ਤੁਹਾਡੇ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ, ਮਰੀਜ਼ ਦੀ ਹਾਲਤ ਕੀ ਹੈ, ਉਹ ਠੀਕ ਹੈ ਨਹੀਂ ਠੀਕ, ਉਹ ਠੀਕ ਹੋਵੇਗਾ ਨਹੀਂ ਹੋਵੇਗਾ। ਨਹੀਂ ਹੋਣ ਵਾਲੀ ਤਾਂ ਗੱਲ ਹੀ ਨਹੀਂ ਨਾ ਕਰਦੇ ਡਾਕਟਰ, ਉਹ ਤਾਂ ਇਹੀ ਕਹਿੰਦੇ ਨੇ ਵੀ ਠੀਕ ਹੋ ਜਾਣਾ, ਨਾ ਹੋਣ ਵਾਲੀ ਉਹ ਗੱਲ ਹੀ ਨਹੀਂ ਕਰਦੇ, ਪਰ ਦੱਸੇਗਾ ਸਿਰਫ ਉਹੀ। ਹੁਣ ਉਸ ਥਾਵੇਂ ਇਹ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਜੀ, ਜੇ ਪਰਿਵਾਰ ਦੇ ਜੀ ਬੈਠੇ ਨੇ ਨਾ ਉਡੀਕ ਵਿੱਚ ਇੰਤਜ਼ਾਰ ਵਿੱਚ, ਤੇ ਉਹ ਪਰਿਵਾਰ ਦੇ ਜੀ ਨਾਲ ਲਗਾਵ ਘੱਟ ਹੈ, ਪਰਿਵਾਰ ਦੇ ਜੀ ਦੇ ਕਰਮਾਂ ਨਾਲ ਲਗਾਵ ਜ਼ਿਆਦਾ ਹੈ, ਵੀ ਇਹਦੇ ਮਗਰੋਂ ਕੰਮ ਕੌਣ ਕਰੇਗਾ? ਸਤਿਗੁਰੂ ਦੀ ਬਾਣੀ ਨੇ ਮੋਹਰ ਲਾ ਕੇ ਦੱਸਿਆ, ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਇਹ ਪਰਾਲੀ ਦੀਆਂ ਪੰਡਾਂ ਹੀ ਬੰਨਣ ਵਾਲੇ ਨੇ। ਤੁਸੀਂ ਵੇਖ ਲਓ ਜਿੱਥੇ ਪਤਾ ਲੱਗ ਜਾਵੇ ਵੀ ਬਾਪੂ ਨੇ ਆਪਣੇ ਪੱਲੇ ਕੁਛ ਨਹੀਂ ਰੱਖਿਆ, ਉੱਥੇ ਬਾਪੂ ਨੂੰ ਸਾਂਭਣ ਵਾਲਾ ਵੀ ਕੋਈ, ਰੋਟੀ ਦੇਣ ਵਾਲਾ ਵੀ ਕੋਈ ਨਹੀਂ ਜਾਂਦਾ। ਅਤੇ ਜਿੱਥੇ ਪਤਾ ਹੋਵੇ ਵੀ ਬਾਪੂ ਅਜੇ ਪੰਡਾਂ ਦੋ ਚਾਰ ਆਪਦੇ ਕੋਲ ਰੱਖੀ ਫਿਰਦਾ, ਉੱਥੇ ਉੱਥੇ ਸੇਵਾ ਚੰਗੀ ਹੋ ਜਾਂਦੀ। ਔਰ ਸੱਚ ਹੈ ਜੀ, ਜਿੱਥੇ ਗੁਰੂ ਸਾਹਿਬ ਕਹਿੰਦੇ ਪੁੱਤ ਕਲੱਤਰ ਕੋਈ ਵੀ ਨਹੀਂ, ਹੁਣ ਉਸ ਥਾਂ 'ਤੇ ਜਿਹੜਾ ਜਿਹੜਾ ਜੇਕਰ ਆਪ ਜੀ ਅੱਗੇ ਕਰ, ਉੱਥੇ ਸਹਾਰਾ ਕੌਣ ਬਣ ਰਿਹਾ ਜੀ? ਇੱਕ ਹੀ ਹੈ ਨਾ, ਨਾ ਪੁੱਤ ਅੰਦਰ ਜਾ ਸਕੇ, ਨਾ ਧੀ ਅੰਦਰ ਜਾ ਸਕੇ, ਨਾ ਪਰਿਵਾਰ ਦਾ ਜੀ ਕੋਈ ਅੰਦਰ ਜਾ ਸਕੇ, ਨਾ ਮਾਂ, ਨਾ ਪੁੱਤ, ਨਾ ਪਤੀ, ਨਾ ਪਤਨੀ, ਨਾ ਕੋਈ ਸਾਕ, ਨਾ ਸੰਬੰਧੀ, ਕੋਈ ਨਹੀਂ। ਉੱਥੇ ਸਹਾਰਾ ਕੌਣ? ਇੱਕ, ਇੱਕ ਤੋਂ ਬਿਨਾਂ ਨਹੀਂ। ਇਹ ਉਹ ਹਾਲਾਤ ਹੈ ਜਿਹੜੇ ਜੀਵ ਜਿਉਂਦਿਆਂ ਜੀ ਵੇਖਦਾ। ਤੁਸੀਂ ਕਦੇ ਵੇਖੋ, ਕਈ ਵਾਰੀ ਪਰਿਵਾਰਾਂ ਦੇ ਹਾਲਾਤ ਬਣ ਜਾਂਦੇ, ਧਨ ਦੌਲਤ ਬਹੁਤਾ ਹੋਵੇ ਨਾ ਬਹੁਤਾ ਹੋਵੇ, ਪਰਿਵਾਰ ਨੂੰ ਦਿਸਦਾ ਹੋਵੇ ਵੀ ਹਾਂ ਜੇ ਇਹ ਬਚੇ ਤਾਂ ਵੀ ਠੀਕ, ਨਾ ਬਚੇ ਤਾਂ ਵੀ ਕੋਈ ਨਹੀਂ, ਧਨ ਤੇ ਸਾਨੂੰ ਮਿਲ ਹੀ ਜਾਣੇ। ਉੱਥੇ ਟੱਬਰ ਦੇ ਜੀ, ਟੱਬਰ ਦਾ ਜੀ ਨਹੀਂ ਜੇ ਸੰਭਾਲਦੇ, ਉਹਨਾਂ ਨੂੰ ਪਤਾ ਹੈ ਸਾਰਾ ਕੁਝ ਸਾਡੇ ਜੋਗਾ ਹੀ ਹੈ। ਉੱਥੇ ਸਹਾਇਕ ਕੌਣ ਹੈ? ਐਵੇਂ ਨਹੀਂ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕੀਤਾ, ਜਿੱਥੇ ਪੁੱਤਰ ਪੁੱਤ ਕਲੱਤਰ ਕੋਈ ਬੇਲੀ ਨਹੀਂ, ਤਿੱਥੇ ਹਰ ਹਰ ਨਾਮ ਛਡਾਇਆ। ਕਹਿੰਦੇ ਜੇ ਬਚਾਇਆ ਉੱਥੋਂ ਤੇ ਸਿਰਫ ਰੱਬ ਨੇ ਬਚਾਇਆ, ਔਰ ਬਚਣ ਵਾਲਾ ਆਪਣੀ ਜ਼ੁਬਾਨੀ ਦੱਸਦਾ, ਉਹ ਸਾਰੇ ਸੰਬੰਧੀ ਛੱਡ ਗਏ, ਪਰਿਵਾਰ ਤੱਕ ਵੀ ਪਿੱਛੇ ਹਟ ਗਿਆ, ਪਰ ਇਹ ਤੇ ਮੇਰੇ ਰੱਬ ਨੇ ਬਚਾ ਲਿਆ, ਮੈਂ ਬਚ ਗਿਆ, ਜੇ ਉਹ ਨਾ ਬਚਾਉਂਦਾ ਤੇ ਮੈਂ ਨਹੀਂ ਸੀ ਬਚਦਾ। ਉਹਨੇ ਰੱਖ ਲਿਆ। ਫਿਰ ਜਿਹੜਾ ਇੱਦਾਂ ਬਚ ਕੇ ਆਉਂਦਾ ਨਾ ਜੀ ਐਸੇ ਹਾਲਾਤਾਂ 'ਚ, ਤੁਸੀਂ ਕਦੇ ਵੇਖਿਓ ਫਿਰ ਉਹ ਤਿਆਗੀ ਬਣਦਾ। ਫਿਰ ਉਹ ਕਹਿੰਦਾ ਵੀ ਹੁਣ ਟੱਬਰ ਦਾ ਮੋਹ ਕੀ ਕਰਨਾ, ਜਿਹੜਾ ਹੈ ਹੀ ਪੈਸੇ ਮਗਰ ਲੱਗਾ, ਜਿਹੜਾ ਹੈ ਹੀ ਦੌਲਤ ਮਗਰ ਲੱਗਾ, ਜਿਹਨੂੰ ਮੇਰੇ ਨਾਲ ਨਹੀਂ ਮੇਰੇ ਧਨ ਨਾਲ ਲਗਾਵ ਹੈ, ਐਸੇ ਟੱਬਰ ਦਾ ਕੀ ਕਰਨਾ। ਫਿਰ ਉਹ ਉਪਰਾਮ ਹੁੰਦਾ ਮਨ ਕਰਕੇ। ਸਤਿਗੁਰੂ ਕਹਿੰਦੇ ਅਕਾਲ ਪੁਰਖ ਦਾ ਨਾਮ ਹੈ ਜਿਹੜਾ ਅੰਤ ਛਡਾਉਂਦਾ ਹੈ।
1: ਧੰਨ ਧੰਨ ਸਤਿਗੁਰ ਪੁਰਖ ਨਿਰੰਜਨਾ ਜਿਤ ਮਿਲ।

0: ਫਿਰ ਸ਼ਬਦ ਦੀ ਦੂਸਰੇ ਪਦੇ ਦੇ ਸਮਾਪਤੀ ਸੰਪੂਰਨਤਾ ਗੁਰੂ ਸਾਹਿਬ ਕਰਦੇ, ਧੰਨ ਧੰਨ ਸਤਿਗੁਰ ਪੁਰਖ ਨਿਰੰਜਨ। ਕਹਿੰਦੇ ਸਮਰੱਥ ਹੈ ਗੁਰੂ, ਧੰਨ ਹੈ ਗੁਰੂ ਜਿਹੜੇ ਮਾਇਆ ਤੋਂ ਨਿਰਲੇਪ ਨੇ, ਮਤਲਬ ਆ ਦੁਨਿਆਵੀ ਝਮੇਲਿਆਂ ਤੋਂ, ਕਾਲਖ ਤੋਂ, ਪੁਰਖ ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਹਨੂੰ ਮਿਲ ਕੇ ਜਿੱਤ ਮਿਲ ਹਰ ਨਾਮ ਧਿਆਈ। ਮੈਂ ਅਕਾਲ ਪੁਰਖ ਦਾ ਨਾਮ ਤੇ ਆਉਣਾ ਆ, ਜਾਂ ਇੱਦਾਂ ਕਹਿ ਲਓ ਗੁਰੂ ਨੂੰ ਮਿਲ ਕੇ ਮੈਨੂੰ ਰੱਬ ਚੇਤੇ ਆਇਆ, ਗੁਰੂ ਨੂੰ ਮਿਲ ਕੇ ਮੈਨੂੰ ਅਕਾਲ ਪੁਰਖ ਚੇਤੇ ਆ। ਜਿੱਤ ਮਿਲ ਜਿਸ ਨੂੰ ਮਿਲ ਕੇ ਹਰ ਨਾਮ ਤੇ ਆਈ, ਅਕਾਲ ਪੁਰਖ ਦਾ ਨਾਮ ਤੇ ਆਇਆ, ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ। ਕਹਿੰਦੇ ਮੇਰਾ ਗੁਰੂ, ਮੇਰਾ ਗੁਰੂ ਬਹੁਤ ਪਿਆਰਾ ਹੈ, ਮੈਂ ਗੁਰ ਬਿਨ ਰਹਿਣ ਨਾ ਜਾਈ, ਮੈਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਹਾਲਾਤ ਉਹ ਜਿਹੜੇ ਆਪਾਂ ਪਹਿਲਾਂ ਵਚਨ ਸਾਂਝੇ ਕੀਤੇ ਨਾ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਂ ਗੁਰੂ ਤੋਂ ਬਿਨਾਂ ਹੁਣ ਸਕੂਨ ਨਹੀਂ ਪਾ ਸਕਦਾ। ਹੁਣ ਕੀ ਹੈ, ਅੱਖਾਂ ਦੇ ਵਿੱਚ ਨੀਰ ਵਹਿ ਵਹਿ ਚੱਲੇ ਜੀਓ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਮੇਰੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਕਹਿੰਦੇ ਵੈਰਾਗ ਦਾ ਜਲ ਕਿਰਦਾ, ਮੈਨੂੰ ਹੁਣ ਗੁਰੂ ਤੋਂ ਬਿਨਾਂ ਸਬਰ ਨਹੀਂ ਆਉਂਦਾ, ਧੀਰਜ ਨਹੀਂ ਮਿਲਦਾ, ਮਨ ਨੂੰ ਧਰਵਾਸ ਨਹੀਂ ਮਿਲਦਾ, ਮੇਰੇ ਮਨ ਨੂੰ ਸਕੂਨ ਨਹੀਂ ਮਿਲਦਾ ਗੁਰੂ ਤੋਂ ਬਿਨਾਂ। ਮੇਰਾ ਗੁਰੂ ਪਿਆਰਾ ਧਨ ਹੈ, ਵਡਿਆਉਣ ਯੋਗ, ਸਲਾਹੁਣ ਯੋਗ ਹੈ, ਜਿਹੜਾ ਆਪ ਤਰੁੱਠ ਕੇ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਦਾਤ ਬਖਸ਼ਦਾ ਹੈ, ਉਹਦੇ ਨਾਲ ਮੇਰਾ ਮਿਲਾਪ ਕਰਾਉਂਦਾ। ਇਸ ਤਰੀਕੇ ਜੀ ਗੁਰੂ ਰਾਮਦਾਸ ਪਾਤਸ਼ਾਹ ਅੱਜ ਦੋ ਪਦਿਆਂ ਰਾਹੀਂ ਸਾਨੂੰ, ਪਹਿਲੇ ਦੋ ਪਦਿਆਂ ਰਾਹੀਂ ਸਾਨੂੰ ਸੋਝੀ ਬਖਸ਼ਦੇ ਨੇ, ਗੁਰੂ ਦੇ ਮਿਲਾਪ ਨਾਲ ਪਰਮੇਸ਼ਰ ਮਿਲਦਾ ਹੈ। ਦੁਨੀਆ ਨਾ ਪ੍ਰਸੰਨ ਕਰਨ ਦੀ ਗੱਲ ਕਰਿਆ ਕਰੋ, ਜਦੋਂ ਪ੍ਰਸੰਨ ਕਰਨਾ ਉਦੋਂ ਰੱਬ ਨੂੰ ਪ੍ਰਸੰਨ ਦੀ ਗੱਲ, ਗੁਰੂ ਨੂੰ ਪ੍ਰਸੰਨ ਕਰਨ ਦੀ ਗੱਲ ਕਰੋ। ਸੰਸਾਰ ਦਾ ਕੀ ਹੈ, ਅੱਜ ਪ੍ਰਸੰਨ ਹੈ ਕੱਲ੍ਹ ਨੂੰ ਨਹੀਂ ਹੋਏਗਾ, ਅੱਜ ਪ੍ਰਸੰਨ ਨਹੀਂ ਕੱਲ੍ਹ ਨੂੰ ਪ੍ਰਸੰਨ ਹੋ ਜਾਏਗਾ। ਸੰਸਾਰ ਤਾਂ ਇੱਦਾਂ ਹੀ ਹੈ ਨਾ, ਅੱਜ ਤੁਸੀਂ ਸਟਰਗਲ ਕਰ ਰਹੇ ਹੋ, ਕਾਮਯਾਬ ਨਹੀਂ, ਮਿਹਨਤ ਕਰ ਰਹੇ ਹੋ, ਸੰਸਾਰ ਤੁਹਾਡੀਆਂ ਗੱਲਾਂ ਕਰੇਗਾ, ਮਜ਼ਾਕ ਉਡਾਏਗਾ। ਕੱਲ੍ਹ ਨੂੰ ਤੁਹਾਡੀ ਮਿਹਨਤ ਨੂੰ ਰੰਗ ਲੱਗ ਜਾਏ, ਫਿਰ ਉਹੀ ਸੰਸਾਰ ਤੁਹਾਡੀਆਂ ਉਦਾਹਰਨਾਂ ਦਏਗਾ। ਇੱਕ ਪਾਸੇ ਜਦੋਂ ਮਿਹਨਤ ਕਰ ਰਹੇ ਸਾਂ, ਸੰਸਾਰ ਮਜ਼ਾਕ ਉਡਾ ਰਿਹਾ ਸੀ ਵੀ ਇਹ ਤਾਂ ਹੀ ਬਣਨਾ, ਕੁਛ ਕੁਛ ਨਹੀਂ ਬਣਨਾ ਇਹਦਾ। ਜਿੱਦਣ ਮਿਹਨਤ ਨੂੰ ਰੰਗ ਲੱਗਦਾ ਹੈ, ਉੱਦਣ ਸਮਾਜ ਫਿਰ ਉਦਾਹਰਨਾਂ ਦਿੰਦਾ ਵੀ ਜੇ ਮਿਹਨਤ ਕਰਨੀ ਹੈ ਤਾਂ ਉਹਦੇ ਵਾਂਗੂ ਕਰੋ। ਹੁਣ ਸਮਾਜ ਪੱਖ 'ਚ ਖੜੋ ਗਿਆ, ਜੇ ਪ੍ਰਸੰਨ ਕਰਨਾ ਤਾਂ ਗੁਰੂ ਨੂੰ ਕਰ, ਕਿਉਂਕਿ ਮਿਹਨਤ ਵਿੱਚ ਵੀ ਸਾਥ ਤੇਰੇ ਗੁਰੂ ਹੈ, ਤਾਂ ਜਿੱਦਣ ਤੂੰ ਕਾਮਯਾਬ ਹੋਏਗਾ ਉੱਦਣ ਵੀ ਤੇਰੇ ਨਾਲ ਤੇਰਾ ਗੁਰੂ ਹੋਏਗਾ। ਸਮਾਜ ਨੇ ਤਾਂ ਮਜ਼ਾਕ ਉਡਾਇਆ ਨਾ ਜੀ, ਮਿਹਨਤ ਕਰਦੇ ਦਾ ਮਜ਼ਾਕ ਕੀਤਾ ਵੀ ਕਿਵੇਂ ਭਟਕਿਆ ਫਿਰਦਾ, ਕਦੇ ਕਦੇ ਭੱਜਿਆ ਫਿਰਦਾ, ਕਦੇ ਕਦੇ ਭੱਜਿਆ ਫਿਰ, ਸੰਸਾਰ ਹੱਸਿਆ, ਪਰ ਗੁਰੂ ਨੇ ਹੌਸਲਾ ਦੇ ਕੇ ਤੋਰੀ ਰੱਖਿਆ ਵੀ ਤੁਰਿਆ ਚੱਲ, ਮਿਹਨਤ ਕਰਨਾ ਤੇਰਾ ਫਰਜ਼ ਹੈ, ਤੂੰ ਮਿਹਨਤ ਕਰ, ਸਟਰਗਲ ਕੀਤਾ, ਤੇ ਕਦੇ ਵੀ ਮਨ 'ਚ ਦੁਬਧਾ ਨਾ ਲੈ ਕੇ। ਜਦੋਂ ਜਿਹੜਾ ਵਿਅਕਤੀ ਸਟਰਗਲ ਕਰਦਾ, ਕਾਮਯਾਬੀ ਵੀ ਉਹਨੂੰ ਹੀ ਮਿਲਦੀ ਹੈ, ਜਿਹੜਾ ਹੱਥ 'ਤੇ ਹੱਥ ਰੱਖ ਕੇ ਬੈਠਾ ਰਹੇ ਉਹਨੂੰ ਕੀ ਮਿਲਣਾ ਹੈ। ਉਹ ਜਿੰਦੀਆਂ ਸਮਾਜ ਨੇ, ਲੋਕਾਂ ਨੇ ਗੱਲਾਂ ਦਾ ਮਜ਼ਾਕ ਉਡਾਇਆ ਹੋਵੇ ਨਾ, ਉਦਾਹਰਨਾਂ ਵੀ ਉਸੇ ਦੀਆਂ ਹੀ ਦਿੰਦੇ ਨੇ, ਮੁੜ ਕੇ ਉਦਾਹਰਨਾਂ ਵੀ ਉਸੇ ਦੀਆਂ ਹੀ ਸਮਾਜ ਦਿੰਦਾ। ਤੇ ਜਿਹਦਾ ਸਮਾਜ ਨੇ ਮਜ਼ਾਕ ਨਾ ਉਡਾਇਆ ਹੋਵੇ ਉਹ ਕਦੇ ਆਈਡਲ ਵੀ ਨਹੀਂ ਬਣਿਆ, ਫਿਰ ਆਈਡਲ ਉਹ ਹੀ ਬਣੇਗਾ ਜਿੱਥੇ ਪਹਿਲਾਂ ਖਿੱਲੀ ਹੋਏਗੀ। ਗੁਰੂ ਆਸਰਾ ਦਿੰਦਾ, ਬਸ ਗੁਰੂ ਕੋਲੋਂ ਆਸਰਾ ਮੰਗਿਆ ਕਰੋ ਵੀ ਸਤਿਗੁਰੂ ਸਮਾਜ ਜੋ ਮਰਜ਼ੀ ਕਵੇ, ਤੂੰ ਮੇਰੇ ਮਨ ਨੂੰ ਧੀਰਜ ਦੇ ਕੇ ਮਿਹਨਤ ਵਾਲੇ ਰਾਹ 'ਤੇ ਤੋਰੀ ਰੱਖੀ, ਜਿੱਦਣ ਮੈਂ ਮਿਹਨਤ ਵਾਲੇ ਰਾਹ 'ਤੇ ਜਿੰਨਾ ਚਿਰ ਤੁਰਿਆ ਚੱਲਾਂ ਤੂੰ ਮਿਹਨਤ ਕਰਦੇ ਨੂੰ ਹੌਸਲਾ ਦੇ ਕੇ ਰੱਖੀ, ਇੱਕ ਦਿਨ ਆਏਗਾ ਮਾਲਕਾ ਤੇਰੀ ਬਖਸ਼ਿਸ਼ ਨਾਲ ਬਰਕਤ, ਤੇਰੀ ਬਖਸ਼ਿਸ਼ ਨਾਲ ਕਾਮਯਾਬੀ ਵੀ ਮੈਨੂੰ ਮਿਲੇਗੀ, ਤੇ ਜਿੱਦਣ ਤੇਰੀ ਰਹਿਮਤ ਨਾਲ ਮੈਂ ਕਾਮਯਾਬ ਹੋਵਾਂਗਾ ਉਦਣ ਇਹੀ ਸਮਾਜ ਮੈਨੂੰ ਮਿਲਣ ਵਾਸਤੇ, ਇਹੀ ਸਮਾਜ ਮੇਰੀਆਂ ਉਦਾਹਰਨਾਂ ਦੇਣ ਵਾਸਤੇ ਰਾਹ ਵਿੱਚ ਖੜੋਤੇ ਹੋਣਗੇ ਵੀ ਜੇ ਮਿਹਨਤ ਕਰਨੀ ਹੈ ਤੇ ਇਦਾਂ ਕਰੋ ਭਾਈ। ਸਮਾਜ ਦੀ ਪ੍ਰਸੰਨਤਾ ਨਹੀਂ, ਗੁਰੂ ਦੀ ਪ੍ਰਸੰਨਤਾ ਦੇ ਪਾਤਰ ਬਣਨ ਦਾ ਯਤਨ ਕਰਿਆ ਕਰੋ। ਗੁਰੂ ਖੁਸ਼ ਹੋਵੇ, ਦੁਨੀਆ ਨੂੰ ਨਹੀਂ ਪ੍ਰਸੰਨ ਕਰ ਸਕਦੇ, ਸਾਰਾ ਸੰਸਾਰ ਕਦੇ ਵੀ ਪ੍ਰਸੰਨ ਨਹੀਂ ਕਰ ਸਕਦੇ। ਸਾਰਾ ਸੰਸਾਰ ਤੇ ਭਗਤਾਂ ਭਗਤ ਜਨਾਂ ਨੇ ਨਹੀਂ ਪ੍ਰਸੰਨ ਕੀਤਾ ਨਾ, ਜਿਹੜੇ ਜਾਣਦੇ ਸੀ ਉਹ ਪ੍ਰਸੰਨ ਨੇ, ਜਿਹੜੇ ਨਹੀਂ ਸੀ ਜਾਣਦੇ ਉਹ ਵਿਰੋਧੀ ਬਣੇ ਹੋਏ ਨੇ। ਬਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਵੀ ਬਹੁਤ ਨੇ, ਪਰ ਬਾਬਾ ਧੀਰਮੱਲ ਜੀ ਹੋਣਾ ਵਰਗੇ, ਪੰਮੇ ਪੁਰੋਹਿਤ ਵਰਗੇ ਇਹ ਵੈਰੀ ਵੀ ਬਣੇ ਹੋਏ ਨੇ, ਵੈਰੀ ਵੀ ਬਣੇ ਹੋਏ। ਇਹਨਾਂ ਨੂੰ ਹੁਣ ਗੁਰੂ ਸਾਹਿਬ ਦੀ ਸ਼ੋਭਾ ਚੰਗੀ ਥੋੜ੍ਹੀ ਲੱਗਣੀ। ਇਸ ਲਈ ਪ੍ਰਸੰਨਤਾ ਗੁਰੂ ਦੀ ਹੋਵੇ। ਮਾਲਕ ਅੱਗੇ ਅਰਦਾਸ ਕਰਿਆ ਕਰੋ, ਗੁਰੂ ਬਖਸ਼ਿਸ਼ ਕਰੇ, ਗੁਰੂ ਸਵੱਲੀ ਨਜ਼ਰ ਰੱਖੇ, ਗੁਰੂ ਮਿਹਰ ਦੀ ਨਿਗਾਹ ਬਣਾ ਕੇ ਰੱਖੇ। ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਭਰਿਆ ਹੱਥ ਸਿਰ 'ਤੇ ਹੈ, ਉਹਨਾਂ ਚਿਰ ਸਮਾਜ ਜੋ ਮਰਜ਼ੀ ਆਖੇ ਬਸ ਉਹ ਪ੍ਰਵਾਹ ਛੱਡ ਦਿਓ। ਸਤਿਗੁਰੂ ਮੈਂ ਤੇਰੇ ਆਸਰੇ 'ਤੇ ਤੁਰਿਆ ਹਾਂ, ਤੂੰ ਆਪ ਕਿਰਪਾ ਕਰਕੇ ਰੱਖ। ਜਦੋਂ ਜਿੰਨਾ ਚਿਰ ਤੂੰ ਰੱਖੇਗਾ ਉਹਨਾਂ ਚਿਰ ਸਮਾਜ ਸਾਡਾ ਕੁਝ ਨਹੀਂ ਵਿਗਾੜ ਸਕਦਾ। ਸਤਿਗੁਰੂ ਕਿਰਪਾ ਕਰਨ, ਮਾਲਕ ਕੋਲੋਂ ਮਾਲਕ ਦੀ ਬਖਸ਼ਿਸ਼ ਮਿਹਰ ਮੰਗਿਆ ਕਰੋ। ਗੁਰੂ ਅੱਗੇ ਅਰਜੋਈ ਕਰਦੇ ਰਿਹਾ ਕਰੋ, ਭੂਲੇ ਮਾਰਗ ਦਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਖੈ ਹਿਰਦੈ ਗੁਰ ਚਰਨ ਪਿਆਰੇ। ਗੁਰੂ ਪਾਤਸ਼ਾਹ ਦੀ ਯਾਦ, ਉਹਦਾ ਚਿੰਤਨ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਪਰਾ ਬਾਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਤੇ ਆਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਨਵਾਈਆਂ, ਸਬਦੋ ਤਾਂ ਗਾਵੋ ਹਰੀ ਕੇਰਾ, ਮੰਜਨੀ ਵਸਾਇਆ ਕਹਿ ਨਾਨਕ, ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਦਾ ਤੇਰੇ ਸਭ ਕਿਸ ਹੈ ਸਦੇਹ ਸੁਭਾਵੇ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਅੰਧਾਰੋ ਸਚ ਨਾਮ ਅੰਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਾਈ ਵਸਿਆ ਜਿਨੇ ਸੰਸ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਇਓ ਹੈ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ, ਜੇ ਤੈ ਰੱਬ ਵਿਸਾਰਿਆ

गणिजय त्रिभुवन महीप सुर नर असुर नेत नेत बन तृण कहत

हम अंधुले अंधो बिखै बिखराते क्यों चल है गुरु चली।

ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਾਜੂਨੀ ਸਾਹਿਬ ਹੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਾਜੂਨੀ ਸਾਹਿਬ ਹੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਬ ਪਿਆਰੀਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ

ਗੁਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਆਪ ਜੀ ਕਰੋ ਕਿਰਪਾ।

సోకోటల్ గురు సేవీ అహన సహజ సోపాయే

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

hả?

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ

ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦਿਆ ਵਿਛੋੜਿਆ ਆ ਮਿਲਾਇਆ ਤੂੰ ਦਰੀਆ ਹੋ ਸਭ ਤੁਝ ਹੀ ਮਾਹੇ ਤੁਝ ਵਿੰਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮਿੰਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣਹੀ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬਿਅਲੇ ਮਨ ਇਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵੰਤ ਨਾਨਕ ਤਿਨ ਕੀ ਸ਼ਰਨਾ ਜੇ ਨਾ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜੁਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਚ ਬੇਨਤੀ ਚਾਉ ਪਾਈ ਅਮਰੀ ਗਰੋਹਾ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬ ਹੋ ਆਭਾਦ ਮੁਹਿ ਬਚਾਵ ਹੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਵੈ ਰਿਨਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਜਹਾਂ ਸੁਤਮ ਤੇ ਪਾਉ ਸੇਵਕ ਸਿੱਖਾਂ ਮਾਰ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਭਾਦ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ
श्रीअस्तु जो करिहो रक्षा, राखलियो मोहि रखण हरे, साहिब संसहाय प्यारे, दीन बंद दुष्टन के हंता, तुम्ह पुरी चतर दस कंता, काल पाए ब्रह्मा बबतरा, काल पाए शिव जो अवतरा, काल पाए कर विसन प्रकाशा, सकल काल का किया तमाशा, जमन काल जोगी शिव कियो, वेदराज ब्रह्मा जू थियो, जमन काल सलोक सवारा, नमस्कार है तहे हमारा, जमन काल सब जगत बनायो, देव दैंत जक्षण उपजायो, आदि अंत एक अवतारा, सोई गुरु समझियो हमारा, नमस्कार तिसही को हमारी, सकल प्रजा जिन आप सवारी, सेवकन को सेव गुण सुख दियो, शत्रण को पलमो बद कियो, कट कट के अंतर की जानते, पले बुरे की पीर पछाणते, चिंटी ते कुंचर अस थूला, सब पर कृपा दृष्टि कर फूला, संतन दुख पाए ते दुखी, सुख पाए साधन के सुखी, एक एक की पीर पछन्ने, कट कट के पड़ पड़ की जन्ने, जब युद्ध करख करा कर तारा, प्रजा धरत तव देहे अपारा, जब या करख कर तुह कब हूँ, तुम मैं मृत दहे धर सब हूँ, जीते बदन श्रेष्ठ सब तारे, आप अपनी बोझ उचारे, तुम सही ते रहत नरालम, जानत वेद भेद अर आलम, ड्रंकार निर्विकार निर्लंब, आद अनीर अनाद असंभ, ताका मूड़ उचारत पेदा, जाको पेवन बावत बेदा, ताको कृपाहण अनुमानत, महामूढ़ कछ भेद न जानत, महादेव को कहत सदा शिव, ड्रंकार का चीनत न भव, आप अपनी बुध है जेती, वर्णत भिन्न भिन्न तो है तेती, तुम्रा लखा न जाए पसारा, की विद सजा प्रथम संसारा, एक रूप अनूप स्वरूपा, रंक भयो राब कहीं पूपा, अंड जे रज से तज कीनी, उत्पज खान बहुर रच दीनी, कहो फूल राजा हवे बैठा, कहो सिमट भयो शंकर अकैठा, सगरी

ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਥ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉਣ ਦਿਆ ਬੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਟੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ

ਮਹਾਰਾਜ ਜੀ, ਸਤਿਗੁਰੂ ਜੀ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਾਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖਦਾਤਾ ਪੈ ਪੰਜਣੋ ਤਿਸੇ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਮਾਨ ਤਾ ਕਾਰਜ ਆਵੇ ਰਾਸ ਧਰ ਜੀ ਅਰੇ ਕਟੇਕ ਤੂੰ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਵੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਸੋ ਕਹਾਉ ਟਲ ਗੁਰ ਸੇਵੀਐ ਆਹਿਨ ਇਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਮ ਅੰਦਰੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੈ ਗੁਰ ਚੱਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹਮ ਅੰਦੋਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੈ ਗੁਰ ਚੱਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚਲਹੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣਹੋ ਜਨ ਪਾਈ ਗੁਰ ਸੇਵਿਓ ਵੇ
वाली सतगुर सेव खर्च हर बंद हो मत जानो आज के काली।

जिन हर जपया से हर होए हर मिलया केल के लाली।

ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ।

0: ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਿਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਬੇਅੰਤ ਸਿੱਖ ਸੰਗਤਾਂ ਹਰ ਧਰਮ ਹਰ ਵਰਗ ਦੇ ਪ੍ਰਾਣੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਜੁੜਦੇ ਹਨ। ਜੋ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਸਤਿਗੁਰੂ ਮਹਾਰਾਜ ਜੀ ਦੇ ਦਰ 'ਤੇ ਆਉਂਦਾ ਹੈ, ਉਹਦੇ ਆਏ ਹੋਏ ਦੀ ਭਾਵਨਾ ਨੂੰ ਸਤਿਗੁਰੂ ਮਹਾਰਾਜ ਜੀ ਪੂਰਨ ਕਰਦੇ ਹਨ। ਪਰ ਜੇ ਕੋਈ ਅਹੰਕਾਰ ਦੇ ਨਾਲ ਚੜ ਕੇ ਆਉਂਦਾ ਫਿਰ ਉਹਦੀ ਭਾਵਨਾ ਉਸ ਤਰ੍ਹਾਂ ਪੂਰੀ ਕੀਤੀ ਜਾਂਦੀ ਹੈ। ਜੇ ਕੋਈ ਨਿਮਰਤਾ ਵਿੱਚ ਪ੍ਰੇਮ ਦੇ ਵਿੱਚ ਭਿੱਜ ਕੇ ਆਇਆ ਤਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਜੇ ਕੋਈ ਅਹੰਕਾਰ 'ਤੇ ਚੜ ਕੇ ਆਉਂਦਾ ਫਿਰ ਉਹਨੂੰ ਉਸੇ ਢੰਗ ਦਾ ਜਵਾਬ ਦਿੱਤਾ ਜਾਂਦਾ ਜਿਸ ਤਰ੍ਹਾਂ 22 ਧਾਰ ਦੇ ਰਾਜੇ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਇਹ ਅਹੰਕਾਰ ਦੇ ਵਿੱਚ ਚੜ ਕੇ ਆਏ ਅਤੇ ਅਨੰਦਪੁਰ ਸਾਹਿਬ ਲੈਣਾ ਚਾਹੁੰਦੇ ਨੇ। ਮਹਾਰਾਜ ਜੀ ਕਹਿੰਦੇ ਤੁਹਾਨੂੰ ਅਨੰਦਪੁਰ ਸਾਹਿਬ ਜ਼ਰੂਰ ਦੇਵਾਂਗੇ ਪਰ ਜਿਵੇਂ ਤੁਸੀਂ ਲੈਣਾ ਚਾਹੁੰਦੇ ਹੋ, ਜੰਗ ਕਰਕੇ ਇਹਨਾਂ ਅਸਤਰਾਂ ਅਤੇ ਸ਼ਸਤਰਾਂ ਦੇ ਰਾਹੀਂ ਜੇ ਤੁਸੀਂ ਅਨੰਦਪੁਰ ਸਾਹਿਬ ਲੈ ਸਕਦੇ ਹੋ ਤਾਂ ਫਿਰ ਲੈ ਲਓ। ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਜੰਗ ਸ਼ੁਰੂ ਹੋਈ। ਜਿਨ੍ਹਾਂ ਜਿਨ੍ਹਾਂ ਨੂੰ ਆਪਣੇ 'ਤੇ ਮਾਣ ਸੀ ਕਿ ਸਾਡੇ ਕੋਲ ਪਾਵਰ ਬਹੁਤ ਹੈ, ਅਸੀਂ ਕਹਿੰਦੇ ਕਹਾਉਂਦੇ ਯੋਧੇ ਹਾਂ, ਉਹ ਇਸ ਜੰਗ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਹੋ ਗਏ। ਉਹਨਾਂ ਦਾ ਅਹੰਕਾਰ ਉਹਨਾਂ ਨੂੰ ਲੈ ਕੇ ਬੈਠ ਗਿਆ। ਰਾਜਾ ਭੀਮ ਚੰਦ ਘਬਰਾਇਆ ਹੈ ਕਿਉਂਕਿ ਇਹ ਸੋਚ ਕੇ ਆਇਆ ਸੀ ਕਿ ਮੇਰੇ ਕੋਲ ਤਾਕਤ ਬਹੁਤ ਹੈ, ਪਾਵਰ ਬਹੁਤ ਹੈ, ਪਰ ਇੱਥੇ ਆ ਕੇ ਕੰਮ ਨਹੀਂ ਆਈ। ਹੁਣ ਹਾਰ ਕੇ ਵਾਪਸ ਚਲੇ ਤੇ ਗਏ ਨੇ। ਦਿੱਲੀ ਦੇ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਕੇ ਇਹ ਦੁਬਾਰਾ ਬਿਉਂਤਬੰਦੀ ਬਣਾਉਣਾ ਚਾਹੁੰਦੇ ਆ ਤਾਂ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਕੇ ਖਾਲਸੇ ਦੇ ਨਾਲ ਦੁਬਾਰਾ ਜੰਗ ਕੀਤੀ ਜਾਏ ਅਤੇ ਅਨੰਦਪੁਰ ਸਾਹਿਬ ਨੂੰ ਹਾਸਲ ਕੀਤਾ ਜਾਏ। ਦੋ ਵਾਰੀ ਹਾਰ ਦਾ ਮੂੰਹ ਦੇਖ ਚੁੱਕਾ ਹੈ, ਬਹੁਤ ਵੱਡਾ ਨੁਕਸਾਨ ਕਰਾ ਚੁੱਕਾ ਹੈ, ਪਰ ਹਜੇ ਵੀ ਰਾਜਾ ਭੀਮ ਚੰਦ ਟਲਦਾ ਨਹੀਂ। ਸਤਿਗੁਰੂ ਜੀ ਬੇਪਰਵਾਹ ਨੇ, ਰੱਬੀ ਬਾਣੀ ਦੇ ਰੰਗ ਵਿੱਚ ਰੰਗ ਰਹੇ ਨੇ ਅਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਰੰਗ ਵਿੱਚ ਰੰਗ ਰਹੇ ਨੇ। ਹੁਣ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਕੋਲ ਬੁਲਾ ਕੇ ਉਹਨੂੰ ਸਮਝਾਉਣਾ ਹੈ ਕਿ ਤੂੰ ਦਿੱਲੀ ਵੀ ਜਾ, ਹੋਰ ਵੀ ਜਿੰਨੇ ਵਜ਼ੀਰ ਨੇ ਸਾਰੇ ਹੀ ਬੁਲਾ ਲੈਣੇ ਆ, ਸੂਬਾ ਸਰਹੰਦ ਕੋਲ ਵੀ ਭੇਜਣਾ ਹੈ। ਹੁਣ ਕਿਵੇਂ ਅੱਗੇ ਰਾਜਾ ਭੀਮ ਚੰਦ ਕਿਸ ਹੱਦ ਤੱਕ ਇਹਨਾਂ ਤੁਰਕਾਂ ਦੇ ਅੱਗੇ ਝੁਕਣ ਵਾਸਤੇ ਤਿਆਰ ਹੋ ਜਾਂਦਾ, ਉਹ ਕਵੀ ਜੀ ਅਗਲੇ ਇਤਿਹਾਸ ਵਿੱਚ ਜ਼ਿਕਰ ਕਰਦੇ ਨੇ। ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੋ ਜੀ।
1: ਕੰਚਨ ਰਜਤ ਕਰੇ ਜਿਨ ਹੋਦਾ ਤਿਮਹੀ ਜੀਨ ਬਣਾਏ।
0: ਹੁਣ ਜਿਹੜੇ ਤੁਰਕ ਨੇ ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਉਹਨਾਂ ਨੂੰ ਰਿਸ਼ਵਤ ਦੇਣੀ ਪੈਣੀ ਆ, ਜਿਹਦੇ ਲਈ ਇਹ ਹਾਥੀ ਤੇ ਘੋੜੇ ਤਿਆਰ

0: ਕਹਿੰਦੇ ਸੋਨੇ ਦੀਆਂ ਬਣਾ ਕੇ ਅਤੇ ਇਹਨੇ ਤੁਰਕਾਂ ਨੂੰ ਦੇਣੀਆਂ ਨੇ। ਇਹਦੇ ਨਾਲ ਨਾਲ ਹੋਰ ਵੀ ਜਿੰਨੀਆਂ ਰਸਤਾਂ ਵਸਤਾਂ ਧਨ ਇਹ ਸਾਰਾ ਕੁਝ ਇਕੱਠਾ ਕਰ ਰਿਹਾ ਤਾਂ ਕਿ ਇਹਨਾਂ ਤੱਕ ਪਹੁੰਚਾਇਆ ਜਾਏ ਅਤੇ ਇਹ ਸਾਡੀ ਮਦਦ ਜਿਹੜੀ ਆ ਉਹ ਕਰ ਸਕਣ। ਆਪਣੇ ਵਜ਼ੀਰਾਂ ਨੂੰ ਬੁਲਾ ਕੇ ਅਤੇ ਉਹਨਾਂ ਨੂੰ ਸਮਝਾ ਰਿਹਾ ਕਿ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਉਹਦੇ ਵੱਲ ਕਿਹਨੇ ਜਾਣਾ, ਜਿਹੜਾ ਦਿੱਲੀ ਦਾ ਸੂਬੇਦਾਰ ਹੈ ਉਹਦੇ ਵੱਲ ਕਿਹਨੇ ਜਾਣਾ, ਔਰ ਇੱਕ ਹੈ ਸਰਹੰਦ ਦਾ ਸੂਬੇਦਾਰ ਜਿਹੜਾ ਬੜਾ ਬਲ ਵਾਲਾ ਜਾਣਿਆ ਜਾਂਦਾ ਹੈ, ਵੀ ਇਹਦੇ ਕੋਲ ਬੜੀ ਤਾਕਤ ਹੈ, ਬਲ ਹੈ, ਜਿਹਦਾ ਨਾਮ ਵਜ਼ੀਰ ਖਾਂ ਹੈ।
1: ਜਿਸ ਟੇਗਾ ਰਿਸ਼ਵਤ ਪਠੀ ਬਿਨੈ ਕਰ ਹਮ ਕੋ ਲਖੋ ਗੁਲਾਮੂ।
0: ਕਹਿੰਦੇ ਨੇ ਤੁਸੀਂ ਆ ਜੋ ਵੀ ਮੈਂ ਤੁਹਾਨੂੰ ਦੇਵਾਂਗਾ, ਘੋੜੇ ਉੱਤੇ ਸੋਨੇ ਦੀਆਂ ਕਾਠੀਆਂ ਹੋਣਗੀਆਂ, ਧਨ ਪਦਾਰਥ, ਇਹ ਰਿਸ਼ਵਤ ਵਜੋਂ ਤੁਸੀਂ ਜਾ ਕੇ ਦੇਣਾ, ਔਰ ਕਹਿਣਾ ਕਿ ਜਿਹੜੇ ਬਾਈ ਧਾਰ ਦੇ ਰਾਜੇ ਨੇ, ਦੇਖੋ ਕਿਸ ਹੱਦ ਤੱਕ ਗਿਰਨ ਵਾਸਤੇ ਇਹ ਤਿਆਰ ਹੋ ਗਏ। ਕਹਿੰਦੇ ਤੁਸੀਂ ਜਾ ਕੇ ਇਹ ਆਖਣਾ ਵੀ ਇਹ ਬਾਈ ਧਾਰ ਦੇ ਰਾਜਿਆਂ ਵੱਲੋਂ, ਔਰ ਖਾਸ ਤੌਰ 'ਤੇ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਵੱਲੋਂ ਆਪ ਜੀ ਨੂੰ ਇਹ ਸਾਜੋ ਸਮਾਨ ਭੇਜਿਆ ਗਿਆ ਹੈ, ਔਰ ਅਸੀਂ ਤੁਹਾਡੇ ਗੁਲਾਮ ਹਾਂ। ਹੋਰ ਇਸ ਤੋਂ ਵੱਧ ਗਿਰ ਜਾਣਾ ਕਿਹਨੂੰ ਕਹਿੰਦੇ ਆ, ਵੀ ਇੰਨੀ ਜ਼ਮੀਰ ਇਹਨਾਂ ਦੀ ਮਰ ਚੁੱਕੀ ਹੈ, ਹੈ ਆਪੋ ਆਪਣੀ ਰਿਆਸਤਾਂ ਦੇ ਮਾਲਕ ਨੇ, ਰਾਜੇ ਨੇ, ਪਰ ਤੁਰਕਾਂ ਨੂੰ ਕਹਿ ਰਿਹਾ ਕਿ ਅਸੀਂ ਤੁਹਾਡੇ ਗੁਲਾਮ ਹਾਂ। ਉਹਨਾਂ ਨੂੰ ਸਮਝਾ ਰਿਹਾ ਕਿ ਜਾ ਕੇ ਤੁਸੀਂ ਆਖਣਾ ਕਿ ਰਾਜੇ ਕਹਿੰਦੇ ਅਸੀਂ ਤੁਹਾਡੇ ਗੁਲਾਮ ਹਾਂ।
1: ਗੁਰੂ ਗੋਬਿੰਦ ਸਿੰਘ ਬਲੀ ਪਇਓ ਬਹੁ ਦਿਨ ਪ੍ਰਤ ਸਿੰਘ ਵਧਾਏ।
0: ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਦਿਨੋ ਦਿਨ ਵੱਧ ਰਹੀ ਹੈ, ਉਹਨਾਂ ਦੇ ਜੋ ਉਹਨਾਂ ਨੇ ਖਾਲਸਾ ਪੰਥ ਸਾਜਿਆ ਹੈ ਜਿਹਦੇ ਵਿੱਚ ਗੁਰੂ ਕੇ ਸਿੰਘਾਂ

0: ਤੌਰ 'ਤੇ ਜਦੋਂ ਸੂਬਾ ਸਰਹੰਦ ਕੋਲ ਜਾਣਾ ਵਜ਼ੀਰ ਖਾਂ ਕੋਲ, ਉਹਨੂੰ ਕਹਿਣਾ ਕਿ ਤੂੰ ਨੇੜੇ ਹੀ ਹੈ ਅਨੰਦਪੁਰ ਸਾਹਿਬ, ਕੋਈ ਬਹੁਤਾ ਦੂਰ ਨਹੀਂ ਹੈ, ਇਹਨਾਂ ਨੇ ਸਾਨੂੰ ਹਰਾ ਤਾ ਅਤੇ ਹੁਣ ਵਾਰੀ ਤੇਰੀ ਹੈ। ਜਿਵੇਂ ਨਾ ਭੜਕਾਉਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਕਰਨਾ, ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿੱਤ ਚੇਤਾ ਵਿੱਚ ਵੀ ਨਹੀਂ ਹੈ, ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸੂਬਾ ਸਰਹੰਦ ਨੂੰ ਭੜਕਾਉਣਾ ਹੈ ਤਾਂ ਕਿ ਉਹ ਸਾਡੀਆਂ ਗੱਲਾਂ 'ਚ ਆ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨ ਵਾਸਤੇ ਤਿਆਰ ਹੋ ਜਾਏ। ਕਹਿੰਦਾ ਵੀ ਸਾਨੂੰ ਤਾਂ ਇਹਨਾਂ ਨੇ ਹਰਾ ਦਿੱਤਾ, ਹੁਣ ਵਾਰੀ ਜਿਹੜੀ ਆ ਉਹ ਤੇਰੀ ਆ, ਕਿਉਂਕਿ ਤੂੰ ਨੇੜੇ ਲੱਗਦਾ ਹੈ।
1: ਅਬ ਤੋ ਸੁੰਗਮ ਜਤਨ ਇਹ ਜਾਨੋ, ਹਮ ਸੰਗ ਹੋਏ ਲਰੀ ਜੈ।
0: ਹਾਂ, ਜੇ ਤੂੰ ਸਾਡੇ ਨਾਲ ਰਲ ਜਾਏ, ਉਹ ਵਜ਼ੀਰ ਨੂੰ ਸਮਝਾ ਰਿਹਾ ਦੂਤ ਨੂੰ ਵੀ ਜਾ ਕੇ ਸੂਬਾ ਸਰਹੰਦ ਨੂੰ ਇਵੇਂ ਹੀ ਆਖਣਾ ਕਿ ਸਾਡੀ ਹਾਰ ਹੋ ਗਈ ਹੈ, ਹੁਣ ਵਾਰੀ ਤੇਰੀ ਹੈ, ਤੇਰੇ ਨਾਲ ਲੜਨ ਵਾਸਤੇ ਆਉਣਗੇ। ਉਹਨਾਂ ਦੀ ਸੈਨਾ ਬਹੁਤ ਹੈ, ਫੌਜ ਬੜੀ ਹੈ, ਤਾਕਤ ਬੜੀ ਹੈ, ਅਤੇ ਚੰਗਾ ਇਹ ਹੋਏਗਾ ਕਿ ਤੂੰ ਸਾਡੇ ਨਾਲ ਰਲ ਜਾਵੇਂ, ਔਰ ਸਾਡੇ ਨਾਲ ਰਲ ਕੇ ਜਾਂ ਸਾਨੂੰ ਆਪਣੇ ਨਾਲ ਰਲਾ ਲੈ, ਜਿਹਦੇ ਨਾਲ ਗੁਰੂ ਮਹਾਰਾਜ ਨਾਲ ਜੰਗ ਕਰਨੀ ਸੌਖੀ ਹੋ ਜਾਵੇਗੀ।
1: ਚਉ ਦਿਸ਼ ਤੇਰੋ ਕੈ ਬਲ ਦਰ ਕਰ, ਆਨੰਦਪੁਰ ਛੁੱਟ ਵਿਜੇ।
0: ਔਰ ਚਾਰੇ ਪਾਸੇ ਤੋਂ ਆਪਾਂ ਤੇਰੀ ਤਾਕਤ ਨਾਲ ਰਲਾ ਕੇ ਅਨੰਦਪੁਰ ਸਾਹਿਬ ਨੂੰ ਘੇਰ ਲਵਾਂਗੇ, ਔਰ ਅਨੰਦਪੁਰ ਸਾਹਿਬ ਜਿਹੜਾ ਉਹ ਹਾਸਲ ਕਰ ਲਵਾਂਗੇ।
1: ਆਗੇ ਸ਼ਾਹੋ ਚਮੂ ਕੁਛ ਆਈ, ਦਵੈ ਉਮਰਾਵ ਪਠਾਏ।
0: ਪਹਿਲਾਂ ਕਹਿੰਦੇ ਅਸੀਂ ਜਿਹੜਾ ਬਾਦਸ਼ਾਹ ਹੈ ਔਰੰਗਜ਼ੇਬ, ਉਹਦੇ ਵੱਲੋਂ ਕੁਝ ਸੈਨਾ ਜਿਹੜੀ ਸੀ ਭੇਜੀ ਗਈ, ਦੋ ਉਮਰਾਵ ਉਹਦੇ ਵਿੱਚ ਆਏ ਸਨ।
1: ਪੈਂਦੇ ਖਾੜਕੋ ਕਾਤਕੀਨ ਰਨ, ਦੀਨਾ ਬੇਗ ਭਲਾਏ।
0: ਜਿਹਦੇ ਵਿੱਚ ਪੈਂਡੇ ਖਾਂ ਮਾਰਿਆ ਗਿਆ ਸੀ, ਅਤੇ ਉਦਨ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਲੜੀ ਵਾਰ ਇਤਿਹਾਸ ਸੁਣਿਆ ਤੁਹਾਡੇ 'ਚੋਂ, ਪੈਂਡੇ ਅਤੇ ਪੈਂਦੇ, ਡੱਡੇ ਅਤੇ ਦੱਦੇ ਦਾ ਫਰਕ ਹੈ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਮਾਰਿਆ ਗਿਆ, ਅਤੇ ਪੈਂਡੇ ਡੱਡੇ ਦੇ ਨਾਲ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤੀਰ ਮਾਰਿਆ ਸੀ, ਇਹਦੇ ਪੂਰਾ ਲੋਹੇ ਵਿੱਚ ਜਕੜਿਆ ਹੋਇਆ, ਸੰਜੋ ਪਹਿਨਿਆ ਹੋਇਆ, ਅਤੇ ਖਿੜ ਖਿੜ ਕੇ ਹੱਸ ਕੇ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਤੁਸੀਂ ਮੇਰੇ ਤੀਰ ਮਾਰੋਗੇ ਅਤੇ ਕਿੱਥੇ ਮਾਰੋਗੇ, ਮੈਂ ਤਾਂ ਪੂਰਾ ਲੋਹੇ ਵਿੱਚ ਜਕੜਿਆ। ਅਤੇ ਮਹਾਰਾਜ ਨੇ ਜਦੋਂ ਨਿਸ਼ਾਨਾ ਲਾ ਕੇ ਕੰਨ ਤੋਂ ਤੀਰ ਆਰ ਪਾਰ ਕਰ ਦਿੱਤਾ, ਮੁੜ ਕੇ ਉੱਠਿਆ ਨਹੀਂ ਜ਼ਮੀਨ ਤੋਂ। ਹੁਣ ਉਹ ਦੱਸ ਰਿਹਾ ਵੀ ਜਾ ਕੇ ਸੂਬਾ ਸਰਹੰਦ ਨੂੰ ਇਹ ਗੱਲ ਆਖੋ ਕਿ ਪੈਂਡੇ ਖਾਂ ਜਿਹੜਾ ਸੀ ਉਹ ਵੀ ਮਾਰਿਆ ਗਿਆ, ਅਤੇ ਦੀਨਾ ਬੇਗ ਪਲਾਏ ਉਹ ਡਰਦਿਆਂ ਮਾਰਿਆਂ ਦੌੜ ਗਿਆ ਸੀ।
1: ਉਦਮ ਕਰੋ ਹਮੋ ਲਖ ਆਪਣੇ, ਜਬ ਜੇ ਬਣੋ ਸਹਾਈ।
0: ਤੇ ਜੇ ਤੁਸੀਂ ਸਾਡੀ ਸਹਾਇਤਾ ਕਰੋ, ਜੇ ਤੁਸੀਂ ਸਾਡੀ ਮਦਦ ਕਰੋ, ਫਿਰ ਇਹ ਸਾਡੇ ਵਾਸਤੇ ਅਨੰਦਪੁਰ ਸਾਹਿਬ ਹਾਸਲ ਕਰਨਾ ਸੌਖਾ ਹੋ ਜਾਵੇਗਾ।
1: ਦਲ ਗਣ ਕੋਸ ਕੇਲ ਚਲ ਆਵੋ, ਕਰੈ ਕਾਜ ਸਹਿ ਸਾਈ।
0: ਤੁਸੀਂ ਸੈਨਾ ਦੇ ਸਮੇਤ ਚੱਲ ਕਰਕੇ ਆਓ, ਅਸੀਂ ਇੱਧਰੋਂ ਆਵਾਂਗੇ, ਤੁਸੀਂ ਇੱਧਰੋਂ ਆਓ, ਰਲ ਕੇ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰਾਂਗੇ।
1: ਇੱਕ ਤੋਂ ਹਮ ਪਰ ਹੋਏ ਉਪਕਾਰਾ, ਦੁਤੀਏ ਸ਼ਤਰੂ ਤੁਮਾਰਾ।
0: ਇੱਕ ਤਾਂ ਸਾਡੇ 'ਤੇ ਉਪਕਾਰ ਹੋ ਜਾਏਗਾ ਜੇ ਤੁਸੀਂ ਆਪਣੀ ਸੈਨਾ ਲੈ ਕੇ ਸੂਬਾ ਸਰਹੰਦ, ਜਿੰਨੀ ਤੁਹਾਡੇ ਕੋਲ ਸੈਨਾ ਹੈ ਲੈ ਕੇ ਤੁਸੀਂ ਸਾਡੀ ਮਦਦ ਕਰਨ ਵਾਸਤੇ ਆ ਜਾਓ, ਇੱਕ ਤਾਂ ਇਹ ਤੁਹਾਡਾ ਉਪਕਾਰ ਹੋਏਗਾ ਸਾਡੇ 'ਤੇ, ਔਰ ਦੂਸਰਾ ਤੁਹਾਡੇ ਵੀ ਲਈ ਤਾਂ ਵੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਲਈ ਵੀ ਤਾਂ ਸ਼ਤਰੂ ਹੈ, ਅਤੇ ਤੁਸੀਂ ਵੀ ਉਹਨਾਂ ਨਾਲ ਦੋ ਹੱਥ ਕਰ ਲੈਣਾ। ਇਹ ਰਾਜਾ ਭੀਮ ਚੰਦ ਇਸ ਤਰ੍ਹਾਂ ਆਪਣੇ

0: ना बैठे हो क्योंकि वारी अगली तुहाडी है ते गुरु गोबिंद सिंह जी का खालसा किसे वेले भी सरहंद नूं घेर हालांकि गुरु महाराज दे चित चेता कोई नहीं पर ये इस तरह दियां गल्लां कर रहा ताकि सुबह सरहंद मेरियां गल्लां विच आ जाए मेरी मदद करन लई तैयार हो जाए। कहिंदे ने नहीं तां फिर बहुत भारी नुकसान तुहानू सहना पवेगा।
1: इत्थे आ देख कै पठियो सरिंद को दिल्ली तथा पठाए।
0: इत आदक इस तरह दियां गल्लां करके दूत एक सरहंद नूं भेज दिता एक दिल्ली नूं भेज दिता कि जाके तुसी इसे तरह आखना जिमें मैं तुहानू समझाया है।
1: बड़ प्रधान पठियो दिश दशन अवरंगा जिस थाए।
0: और जिस दिशा दे विच अवरंगा औरंगजेब है पता लगीता भी औरंगजेब बादशाह इस वेले किथे है उसे दिशा दे विच एक दूत होर भेजिया है।
1: दीन होए बहु बिनती पन पन लख लिख आप गुलामू।
0: कहिंदे ने ओ उन्हां नूं इदां सिखिया देती इस तरह उन्हां नूं समझाया वी ओह वी अगों दी दीन हो के झुक झुक के गुरु गोबिंद सिंह महाराज जी दे खिलाफ बोलदे आ ਵੀ ਅਸੀਂ ਤੇ ਲੁੱਟੇ ਗਏ ਅਸੀਂ ਤੇ ਮਾਰੇ ਗਏ ਸਾਡੇ ਕੋਲ ਤੇ ਕੱਖ ਨਹੀਂ ਬਚਿਆ। ਇਸ ਤਰ੍ਹਾਂ ਤਿਆਰੀ ਕਰਵਾ ਕੇ ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਇਹਨਾਂ ਦੇ ਕੋਲ ਆਪਣੇ ਦੂਤ ਵੱਖ ਵੱਖ ਥਾਵਾਂ ਤੇ ਭੇਜੇ ਹਨ।
1: ਵਰਤੇ ਬੇਮੁਖ ਪਈ ਦਸ਼ਾਸ ਬਿਗਰੇ ਜਿਤ ਕਿਤ ਕਾਮੂ।
0: ਇਹ ਜਿਹੜੇ ਹੁਣ ਰੋਂਦੇ ਤੇ ਕੁਰਲਾਉਂਦੇ ਨੇ ਨਾ ਜਿਹੜੇ ਤੁਰਕਾਂ ਦੇ ਗੁਲਾਮ ਬਣਨ ਵਾਸਤੇ ਤਿਆਰ ਹੋ ਗਏ ਨੇ ਅਸਲ ਵਿੱਚ ਇਹ ਗੁਰੂ ਤੋਂ ਬੇਮੁਖ ਹੋ ਕੇ ਇਹਨਾਂ ਦੀ ਦਸ਼ਾ ਹੈ। ਧਿਆਨ ਰੱਖਿਓ ਜੇ ਤਾਂ ਅਸੀਂ ਗੁਰੂ ਦੇ ਸਨਮੁਖ ਹਾਂ ਫਿਰ ਮਹਾਰਾਜ ਸਾਨੂੰ ਕਿਸੇ ਦਾ ਗੁਲਾਮ ਨਹੀਂ ਬਣਨ ਦੇਣਗੇ। ਅਸੀਂ ਜੇ ਗੁਰੂ ਦੇ ਘਰ ਦੇ ਗੋਲੇ ਬਣ ਗਏ ਤਾਂ ਮਹਾਰਾਜ ਸਾਨੂੰ ਗੁਲਾਮੀ ਵਾਲਾ ਜੀਵਨ ਨਹੀਂ ਜਿਉਣ ਦੇਣਗੇ ਫਿਰ ਅਸੀਂ ਆਜ਼ਾਦ ਹਾਂ। ਪਰ ਅਸੀਂ ਆਜ਼ਾਦ ਤਾਂ ਹਾਂ ਜੇ ਗੁਰੂ ਦੇ ਸਨਮੁਖ ਹਾਂ ਜੇ ਗੁਰੂ ਤੋਂ ਬੇਮੁੱਖ ਹਾਂ ਤਾਂ ਫਿਰ ਅਸੀਂ ਆਜ਼ਾਦ ਨਹੀਂ ਹਾਂ। ਧਿਆਨ ਰੱਖਣਾ ਫਿਰ ਅਸੀਂ ਗੁਲਾਮ ਹਾਂ ਫਿਰ ਅਸੀਂ ਗੁਲਾਮੀ ਵਾਲਾ ਜੀਵਨ ਜੀ ਰਹੇ ਹਾਂ ਅਤੇ ਦੇਖ ਹੀ ਰਹੇ ਹਾਂ ਹਾਲਾਤ ਕਿੱਦਾਂ ਦੇ ਨੇ। ਅੱਜ ਅਸੀਂ ਆਜ਼ਾਦ ਹੋਣਾ ਹੀ ਨਹੀਂ ਚਾਹੁੰਦੇ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਗੁਰੂ ਦੀ ਮੱਤ ਸਾਨੂੰ ਆਜ਼ਾਦ ਕਰਦੀ ਹੈ ਪਰ ਅਸੀਂ ਗੁਲਾਮ ਬਣ ਕੇ ਹੀ ਰਹਿਣਾ ਚਾਹੁੰਦੇ ਹਾਂ। ਇੱਕ ਦਿਨ ਬੇਨਤੀ ਕੀਤੀ ਸੀ ਗੁਲਾਮ ਬਣਨ ਨਾਲੋਂ ਗੋਲੇ ਬਣ ਜਾਓ ਸੌ ਗੁਣਾ ਚੰਗਾ ਹੈ। ਇੱਥੇ ਆ ਕੇ ਬੇਨਤੀ ਕਰਦੇ ਹੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਹੁਣ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਤੁਹਾਡੇ ਗੁਲਾਮ ਹਾਂ ਜੀ ਤੁਹਾਡੇ ਹੁਕਮ 'ਚ ਚੱਲਾਂਗੇ ਇੱਕ ਵਾਰ ਸਾਡੀ ਮਦਦ ਕਰੋ ਇੱਕ ਵਾਰੀ ਆ ਕੇ ਅਨੰਦਪੁਰ ਸਾਹਿਬ ਨੂੰ ਘੇਰ ਲਓ ਅਸੀਂ ਪੂਰੀ ਜ਼ਿੰਦਗੀ ਤੁਹਾਡੀ ਗੁਲਾਮੀ ਜੀ ਵਿੱਚ ਰਵਾਂਗੇ। ਦੂਤ ਜਿੱਦਾਂ

0: ਹੱਦ ਹੋ ਗਈ। ਰਾਜਿਆਂ ਦੀਆਂ ਇੰਨੀਆਂ ਜ਼ਮੀਰਾਂ ਮਰ ਗਈਆਂ, ਇਨਸਾਨੀਅਤ ਖਤਮ। ਇਹ ਸਿਰਫ ਆਨੰਦਪੁਰ ਸਾਹਿਬ ਨੂੰ ਹਾਸਲ ਕਰਨ ਲਈ ਇਸ ਹੱਦ ਤੱਕ ਗਿਰ ਗਏ। ਕਹਿਣ ਲੱਗੇ ਉਹਨਾਂ ਨੂੰ ਜਾ ਕੇ ਕਹੋ ਕਿ ਜੇ ਤੁਸੀਂ ਸਾਡੀ ਮਦਦ ਕਰੋਗੇ ਨਾ, ਅਸੀਂ ਆਪਣੀਆਂ ਧੀਆਂ ਦੇ ਨਿਕਾਹ ਤੁਹਾਡੇ ਨਾਲ ਕਰ ਦਿਆਂਗੇ। ਹੁਣ ਇਸ ਤੋਂ ਹੋਰ ਹੱਦ ਕੀ ਹੋ ਸਕਦੀ ਹੈ ਗਿਰਾਵਟ ਦੀ? ਇਹ ਆਨੰਦਪੁਰ ਸਾਹਿਬ ਨੂੰ ਹਾਸਲ ਕਰਨ ਲਈ ਆਪਣੀਆਂ ਧੀਆਂ ਵੀ ਦੇਣ ਵਾਸਤੇ ਤਿਆਰ ਹੋ ਗਏ। ਇਹ ਪਹਾੜੀ ਰਾਜੇ ਜਿਹੜੇ ਆ ਇਸ ਹੱਦ ਤੱਕ ਗਿਰ ਗਏ ਕਿ ਅਸੀਂ ਆਪਣੀਆਂ ਧੀਆਂ ਵੀ ਤੁਹਾਨੂੰ ਦੇ ਦਿਆਂਗੇ, ਪਰ ਤੁਸੀਂ ਸਾਡੀ ਮਦਦ ਕਰਨ ਵਾਸਤੇ ਹਾਮੀ ਵੀ ਭਰੋ ਤੇ ਆਉਣਾ ਵੀ ਕਰੋ।
1: ਪਰਮਾ ਕੋਏ ਅਪਜਸ ਕੋ ਪ੍ਰਾਪਤ ਮਰੈ ਨਰਕ ਪਰ ਘੋਰੇ।
0: ਅਸਲ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਬਚਨ ਹਨ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਕੀਆਂ ਜਾਏ। ਉਹਨੂੰ ਮੁਕਤੀ ਕਿੱਥੇ ਮਿਲਣੀ ਹੈ? ਜਿਹਨੂੰ ਮੁਕਤੀ ਨਹੀਂ ਮਿਲਣੀ, ਫਿਰ ਉਹਨੇ ਨਰਕ ਭਰੀ ਜ਼ਿੰਦਗੀ ਉਹ ਹੀ ਜਿਉਣੀ ਹੈ। ਇਸ ਲਈ ਇਹ ਨਰਕ ਭਰੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਤੁਰਕਾਂ ਨੂੰ ਆਪਣਾ ਮਾਲਕ ਬਣਾ ਕੇ ਉਹਨਾਂ ਦੀ ਗੁਲਾਮੀ ਵਿੱਚ ਰਹਿਣਾ ਚਾਹੁੰਦੇ ਆ। ਬਸ ਇਸ ਲਈ ਕਿ ਅਸੀਂ ਆਨੰਦਪੁਰ ਸਾਹਿਬ ਹਾਸਲ ਕਰਨਾ ਹੈ।
1: ਜੈ ਕਹਿ ਗਏ ਵਕੀਲ ਸੁਣਾਵਤ ਜਨ ਲੁੱਟੇ ਕਿਨ ਮਾਰੇ।
0: ਹੁਣ ਦੂਤ ਵੀ ਉਦਾਂ ਦੇ ਨੇ, ਅੱਗੋਂ ਜਾ ਕੇ ਕਹਿੰਦੇ ਜੀ ਅਸੀਂ ਤੇ ਲੁੱਟੇ ਗਏ, ਅਸੀਂ ਤੇ ਮਾਰੇ ਗਏ, ਸਾਡੇ ਕੋਲ ਤੇ ਰਿਹਾ ਹੀ ਕੁਛ ਨਹੀਂ, ਤੁਹਾਡੀ ਮਦਦ ਲਈ ਅਸੀਂ ਆਏ ਹਾਂ।
1: ਕਰੀ ਪੁਕਾਰ ਸਭਿਨ ਕੇ ਆਗੇ ਹਮਕੋ ਗੁਰੂ ਪ੍ਰਹਾਰੇ।
0: ਕਹਿੰਦੇ ਨੇ ਸਾਰਿਆਂ ਅੱਗੇ ਜਿੱਥੇ ਜਿੱਥੇ ਉਹਦੇ ਦੂਤ ਗਏ ਜਾ ਕੇ ਫਰਿਆਦ ਕਰਦੇ, ਪੁਕਾਰ ਕਰਦੇ ਆ ਵੀ ਸਾਨੂੰ ਤੇ ਗੁਰੂ ਮਹਾਰਾਜ ਨੇ ਬੜਾ ਮਾਰਿਆ, ਅਸੀਂ ਤੇ ਲੁੱਟੇ ਗਏ। ਇਹ ਨਹੀਂ ਦੱਸਿਆ ਵੀ ਅਸੀਂ ਬਿਨਾਂ ਮਤਲਬ ਤੋਂ ਗੁਰੂ ਮਹਾਰਾਜ ਨਾਲ ਲੜਨ ਵਾਸਤੇ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਨਾਲ ਵੈਰ ਨਹੀਂ ਕਮਾਇਆ, ਅਸੀਂ ਗੁਰੂ ਮਹਾਰਾਜ ਨਾਲ ਵੈਰ ਕਮਾ ਰਹੇ ਹਾਂ, ਇਹ ਨਹੀਂ ਦੱਸਿਆ। ਸਗੋਂ ਉਲਟਾ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਉਹ ਸਾਡੇ ਨਾਲ ਲੜੇ ਆ, ਉਹਨਾਂ ਨੇ ਤੇ ਸਾਨੂੰ ਲੁੱਟਿਆ ਵੀ

0: ਉੱਥੇ ਤੱਕ ਵੀ ਇਹਨਾਂ ਨੇ ਪਹੁੰਚ ਕਰਕੇ ਆਪਣੀ ਪੁਕਾਰ ਜਿਹੜੀ ਉਹਦੇ ਅੱਗੇ ਕੀਤੀ ਹੈ।
1: ਕਾਲੀ ਧੂਮ ਗੋਬਿੰਦ ਸਿੰਘ ਸੈਲਣ ਵਸਦੇ ਰਾਜ ਉਜਾਰੇ,
0: ਕਹਿੰਦੇ ਸਾਨੂੰ ਤੇ ਵਸਦਿਆਂ ਨੂੰ ਉਜਾੜ ਦਿੱਤਾ, ਕੁਫਰ ਤੋਲ ਰਹੇ ਨਾ, ਇਹ ਚ ਸੱਚਾਈ ਤੇ ਹੈ ਹੀ ਨਹੀਂ। ਗੁਰੂ ਮਹਾਰਾਜ ਤਾਂ ਉੱਜੜਦਿਆਂ ਨੂੰ ਵਸਾਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਕਾਹਦੇ ਵਾਸਤੇ ਹੈ? ਮਹਾਰਾਜ ਜੀ ਆਪਣੇ ਪਰਿਵਾਰ ਨੂੰ, ਆਪਣੇ ਪੁੱਤਰ ਨੂੰ ਛੱਡ ਕੇ ਤੇ ਤੁਰ ਪਏ ਨੇ ਕਾਹਦੇ ਵਾਸਤੇ? ਤਿਲਕ ਤੇ ਜੰਜੂ ਦਾ ਰਾਖਾ ਬਣਨ ਵਾਸਤੇ। ਮਹਾਰਾਜ ਕਹਿੰਦੇ ਜਾਓ ਆਪੋ ਆਪਣੇ ਘਰਾਂ ਨੂੰ ਜਾ ਕੇ, ਆਪਣੇ ਪਰਿਵਾਰ ਬੱਚਿਆਂ 'ਚ ਰਹੋ ਜਾ ਕੇ, ਅੱਜ ਤੋਂ ਬਾਅਦ ਤੁਹਾਨੂੰ ਤੁਹਾਡੇ ਘਰ ਪਰਿਵਾਰ ਵਿੱਚੋਂ ਕੋਈ ਨਹੀਂ ਕੱਢੇਗਾ, ਨਾ ਮੌਤ ਦੇ ਘਾਟ ਉਤਾਰੇਗਾ। ਮੈਂ ਆਪਣਾ ਘਰ ਛੱਡ ਕੇ ਤੁਹਾਡੇ ਘਰ ਵਸਾਉਣ ਲਈ ਤੁਰ ਪਿਆ। ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਅਸੀਂ ਯਾਦ ਕਰ ਰਹੇ ਹਾਂ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਚਨ ਵਰਤੇ, ਬਾਬਾ ਵਸੇ ਗ੍ਰਾਮ ਬਕਾਲੇ, ਗ੍ਰਾਮ ਪਿੰਡ ਹੈ, ਬਕਾਲਾ ਪਿੰਡ ਦਾ ਨਾਮ ਹੈ। ਬਾਬਾ ਸ਼ਬਦ ਜਦੋਂ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੁੰਦੇ ਆ, ਅਤੇ ਜਿੱਥੇ ਸਤਿਗੁਰੂ ਪ੍ਰਗਟ ਹੁੰਦੇ ਆ ਉੱਥੇ ਫਿਰ ਸਾਹਿਬੀ ਨਾਲ ਜੁੜ ਜਾਂਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਗੁਰੂ ਕਲਗੀਧਰ ਮਹਾਰਾਜ ਜੀ ਦੇ ਪਰਥਾਏ ਇਹ ਕੁਫਰ ਜਿਹੜਾ ਤੋਲ ਰਹੇ ਆ, ਝੂਠ ਤੇ ਝੂਠ ਬੋਲ ਕੇ ਉਹਨਾਂ ਨੂੰ ਉਕਸਾ ਰਹੇ ਨੇ ਤਾਂ ਕਿ ਇਹ ਸਾਡੀ ਮਦਦ ਵਾਸਤੇ ਤਿਆਰ ਹੋ ਜਾਵਣ।
1: ਦਿੱਲੀ ਕੇ ਸੂਬੇ ਲਿਖ ਭੇਜਾ ਇਤ ਗੁਰ ਕਰਤਲ ਰਾਈ,
0: ਕਹਿੰਦੇ ਪਹਿਲਾਂ ਔਰੰਗਜ਼ੇਬ ਦੇ ਨਾਮ ਇੱਕ ਚਿੱਠੀ ਲਿਖੀ ਹੈ, ਨਾਲ ਦੂਤ ਨੂੰ ਸਿਖਾ ਕੇ ਭੇਜਿਆ, ਫਿਰ ਸੂਬਾ ਸਰਹੰਦ ਵਜ਼ੀਰ ਖਾਂ ਦੇ ਨਾਮ 'ਤੇ, ਫਿਰ ਜਿਹੜਾ ਦਿੱਲੀ ਦਾ ਸੂਬੇਦਾਰ ਹੈ ਉਹਨੂੰ ਵੀ ਇੱਕ ਚਿੱਠੀ ਲਿਖੀ ਹੈ, ਅਤੇ ਉਹਨੂੰ ਵੀ ਦੂਤ ਨੂੰ ਸਿਖਾ ਕੇ ਭੇਜਿਆ ਵੀ ਇਸ ਤਰ੍ਹਾਂ ਜਾ ਕੇ ਉਹਨਾਂ ਅੱਗੇ ਤੁਸੀਂ ਬੇਨਤੀ

0: ਔਰੰਗਜ਼ੇਬ ਨੇ ਵੀ ਸੁਣ ਲਈ, ਦਿੱਲੀ ਦੇ ਸੂਬੇਦਾਰ ਨੇ ਵੀ ਸੁਣ ਲਈ। ਹੁਣ ਵਜ਼ੀਰ ਖਾਨ ਨੇ ਆਪਣਾ ਇੱਕ ਦੂਤ ਜਿਹੜਾ ਭੇਜਿਆ ਔਰੰਗਜ਼ੇਬ ਬਾਦਸ਼ਾਹ ਕੋਲ, ਕਿਉਂ? ਕਿਉਂਕਿ ਉਹਦੇ ਇਜਾਜ਼ਤ ਤੋਂ ਬਿਨਾਂ, ਉਹਦੀ ਆਗਿਆ ਤੋਂ ਬਿਨਾਂ ਇਹ ਆਪਣੀ ਫੌਜ ਲੈ ਕੇ ਜਾ ਨਹੀਂ ਸਕਦਾ ਉਹਨਾਂ ਦੀ ਮਦਦ ਕਰਨ ਲਈ। ਵਜ਼ੀਰ ਖਾਨ ਨੂੰ ਵੀ ਜਿਹੜਾ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ, ਉਹਦੀ ਆਗਿਆ ਲੈਣੀ ਪਏਗੀ। ਇਹਨੇ ਵੀ ਫਿਰ ਕਹਿੰਦੇ ਆਪਣਾ ਦੂਤ ਭੇਜਣਾ ਕੀਤਾ।
1: ਬਹੁਤ ਲਿਖੇ ਅਵਰਿੰਗ ਸੁਣੇ ਜਬ ਰਿਸਕਾਰ ਹੁਕਮ ਬਖਾਨਾ।
0: ਜਦੋਂ ਔਰੰਗੇ ਨੇ, ਔਰੰਗਜ਼ੇਬ ਨੇ ਉਧਰੋਂ ਜਿਹੜਾ ਭੀਮ ਚੰਦ ਦਾ ਭੇਜਿਆ ਦੂਤ, ਉਹਨੇ ਵੀ ਆ ਕੇ ਸਾਰੀ ਗੱਲ ਦੱਸੀ। ਇੱਧਰੋਂ ਦਿੱਲੀ ਦੇ ਸੂਬੇਦਾਰ ਨੇ ਵੀ ਔਰੰਗਜ਼ੇਬ ਨੂੰ ਜਾ ਕੇ ਗੱਲ ਦੱਸੀ। ਇੱਧਰੋਂ ਜਿਹੜਾ ਵਜ਼ੀਰ ਖਾਂ ਸੂਬਾ ਸਰਹੰਦ, ਉਹਦਾ ਵੀ ਜਾ ਕੇ ਦੂਤ ਦੱਸਦਾ। ਜਦੋਂ ਇਹ ਤਿੰਨ ਚਾਰ ਥਾਂ ਖਬਰਾਂ ਜਿਹੜੀਆਂ ਔਰੰਗਜ਼ੇਬ ਨੂੰ ਆ ਕੇ ਮਿਲੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ਼, ਤਾਂ ਉਹ ਗੁੱਸੇ ਵਿੱਚ ਆ ਗਿਆ। ਅਤੇ ਗੁੱਸੇ

0: ਉਸੇ ਵੇਲੇ ਇਹਨੇ ਹੁਕਮ ਜਾਰੀ ਕਰ ਦਿੱਤਾ, ਕਿਉਂਕਿ ਇਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਇਹ ਕੰਨਾਂ ਦੇ ਕੱਚੇ ਹੁੰਦੇ ਆ, ਇਹਨਾਂ ਨੂੰ ਜੋ ਤੁਸੀਂ ਕਹਿ ਦਿਓਗੇ ਇਹਨਾਂ ਨੇ ਉਹ ਪੜਚੋਲ ਨਹੀਂ ਕਰਨੀ, ਸਰਚ ਨਹੀਂ ਕਰਨਾ, ਇਹਨਾਂ ਨੇ ਫੈਸਲਾ ਲੈ ਲੈਣਾ। ਹੁਣ ਇੱਧਰੋਂ ਸੂਬਾ ਦਿੱਲੀ ਦਾ ਜਿਹੜਾ ਸੂਬੇਦਾਰ ਉਹਨੇ ਵੀ ਆਖਿਆ, ਰਾਜਾ ਭੀਮ ਚੰਦ ਦੇ ਦੂਤ ਨੇ ਆਖਿਆ, ਵਜ਼ੀਰ ਖਾਂ ਦੇ ਦੂਤ ਨੇ, ਬਸ ਉਸੇ ਵੇਲੇ ਭੜਕ ਗਿਆ ਗੁੱਸੇ ਦੇ ਵਿੱਚ ਆ ਕੇ। ਫਿਰ ਕਹਿੰਦਾ ਜਾਓ ਜਾ ਕੇ ਸੂਬਾ ਸਰਹੰਦ ਨੂੰ ਕਹਿ ਦਿਓ ਕਿ ਜਿੰਨੀ ਤੇਰੇ ਕੋਲ ਸੈਨਾ ਹੈ ਉਹ ਲੈ ਕੇ ਜਾ ਤੇ ਜਾ ਕੇ ਇਹਨਾਂ ਰਾਜਿਆਂ ਦੀ ਮਦਦ ਕਰ।
1: ਆਨੰਦਪੁਰ ਛੁਟਵਾਏ ਗੁਰੂ ਤੇ ਭੀਮ ਚੰਦ ਕੋ ਦੀਜੈ।
0: ਆਨੰਦਪੁਰ ਨੂੰ ਦੱਸਿਆ ਹੀ ਇਸ ਢੰਗ ਨਾਲ ਗਿਆ। ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਮਾਫ਼ੀ ਕਿਉਂ ਮੰਗੀ ਸੀ? ਜਹਾਂਗੀਰ ਜਿਹੜਾ ਹੁਕਮ ਸੁਣਾ ਰਿਹਾ ਕਿ ਯਾਸਾ ਕਾਨੂੰਨ ਦੇ ਦਾਇਰੇ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਜਾਣ, ਜਿਹੜਾ ਯਾਸਾ ਕਾਨੂੰਨ ਬਣਾਇਆ ਗਿਆ ਕਿ ਧਾਰਮਿਕ ਲੋਕਾਂ ਨੂੰ ਕਿਵੇਂ ਤਸੀਹੇ ਦਿੱਤੇ ਜਾਣੇ ਆ, ਜਿਹਦੇ ਵਿੱਚ ਸਰੀਰ ਵਿੱਚੋਂ ਬਲੱਡ ਨਹੀਂ ਨਿਕਲਣਾ ਚਾਹੀਦਾ। ਕਹਿੰਦੇ ਨੇ ਉਸੇ

ਮਹਾਰਾਜ ਦੇ ਦਵਾਖਾਨੇ ਵਿੱਚੋਂ ਦਵਾਈ ਜਾਂਦੀ ਆ ਤੇ ਸ਼ਾਹਜਹਾਂ ਵੀ ਰੋ ਪੈਂਦਾ, ਕਹਿੰਦਾ ਮੈਨੂੰ ਮਾਫ ਕਰ ਦੇਣਾ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾਂ ਕਰਦਾ ਰਿਹਾ, ਮੈਨੂੰ ਨਹੀਂ ਸੀ ਪਤਾ ਇਹ ਦਰ ਇਹ ਘਰ ਕੈਸਾ ਹੈ। ਹੁਣ ਔਰੰਗਜ਼ੇਬ ਨੂੰ ਜਿੱਦਾਂ ਦੱਸਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਤਾਂ ਇਹਨਾਂ ਪਹਾੜੀਆਂ ਰਾਜਿਆਂ ਨੂੰ ਤੰਗ ਪਰੇਸ਼ਾਨ ਕਰਦੇ, ਇਹ ਨਹੀਂ ਪਤਾ ਵੀ ਉਹ ਆਨੰਦਪੁਰ ਸਾਹਿਬ ਜਿਹੜਾ ਉਹ ਜ਼ਬਰਦਸਤੀ ਲੈਣਾ ਚਾਹੁੰਦੇ ਨੇ। ਹੁਣ ਔਰੰਗਜ਼ੇਬ ਨੇ ਗੁੱਸੇ ਵਿੱਚ ਆ ਕੇ ਕਿਹਾ ਵੀ ਜਾਓ ਜਾ ਕੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਕਹਿ ਦਿਓ ਕਿ ਜਿੰਨੀ ਸਿਰੇ ਕੋਲ ਸੈਨਾ ਹੈ ਫੌਜ ਉਹ ਜਾ ਕੇ ਤੂੰ ਇਹਨਾਂ ਪਹਾੜੀ ਰਾਜਿਆਂ ਦੀ ਮਦਦ ਕਰ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਆਨੰਦਪੁਰ ਸਾਹਿਬ ਛੁਡਵਾ ਕੇ

ਉਹ ਉੱਠਣ ਦੀ ਹਿੰਮਤ ਨਾ ਕਰਨ, ਦੁਬਾਰਾ ਆਪਣੇ ਬਲ ਨੂੰ ਤਾਕਤ ਨੂੰ ਦਿਖਾਉਣ ਦੀ ਕੋਸ਼ਿਸ਼ ਨਾ ਕਰਨ। ਵਜ਼ੀਰ ਖਾਂ ਨੂੰ ਕਹੋ ਵੀ ਤੂੰ ਆਪਣੀ ਤਾਕਤ

ਕਹਿੰਦੇ ਇਹ ਤਾਂ ਉੱਧਰ ਦਾ ਪ੍ਰਸੰਗ ਸੀ ਜਿਹੜਾ 22 ਧਾਰ ਦੇ ਰਾਜਿਆਂ ਦਾ, ਰਾਜਾ ਭੀਮ ਚੰਦ ਕਹਿਲੂਰੀ ਰਾਜੇ ਨੇ ਕਿਵੇਂ ਦੂਤ ਭੇਜ ਦਿੱਤੇ, ਔਰੰਗਜ਼ੇਬ ਨੇ ਕਿਵੇਂ ਫੈਸਲਾ ਸੁਣਾਤਾ, ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕਿਹੜੀਆਂ ਗੱਲਾਂ ਦੱਸੀਆਂ, ਇਹ ਪ੍ਰਸੰਗ ਉਹਨਾਂ ਦਾ ਸੀ। ਹੁਣ ਸੁਰਤ ਇੱਧਰ ਲੈ ਆਓ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਵੱਲ। ਕਵੀ ਜੀ ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਇਤਿਹਾਸ ਪ੍ਰਸੰਗ ਸੁਣ

0: ਕਹਿ ਕੰਚਨ ਮਾਟੀ ਮਰਨਾ। ਕਹਿੰਦੇ ਇੱਧਰ ਆਨੰਦਪੁਰ ਸਾਹਿਬ ਦੇ ਵਿੱਚ ਕੌਤਕ ਹੋਤ ਆਨੰਦਪੁਰ ਸੁੰਦਰ ਸਿੱਖ ਸੰਗਤਾਂ ਫਿਰ ਆਉਣੀਆਂ ਸ਼ੁਰੂ ਹੋ ਗਈਆਂ। ਰੋਜ਼ ਬਖਸ਼ਿਸ਼ਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੋਂ ਵਰਤ ਰਹੀਆਂ ਹਨ।
1: ਦਰਬ ਹਜ਼ਾਰੋ ਅਰਪੈ ਸ਼ਸਤਰਨ ਮਨੋ ਕਾਮਨਾ ਪਾਵੇ।
0: ਸੰਗਤਾਂ ਆ ਰਹੀਆਂ ਨੇ ਦਰਬ ਧਨ ਪਦਾਰਥ ਲੈ ਕੇ ਸ਼ਸਤਰ ਲੈ ਕੇ ਸੰਗਤਾਂ ਆ ਰਹੀਆਂ ਨੇ। ਕਿਉਂਕਿ ਪਤਾ ਨਾ ਵੀ ਮਹਾਰਾਜ ਇਕੱਲਾ ਧਨ ਜਾਂ ਰਸਤਾ ਨਹੀਂ, ਗੁਰੂ ਮਹਾਰਾਜ ਦੇ ਦਰ ਉੱਤੇ ਸ਼ਸਤਰ ਵੀ ਭੇਟ ਹੁੰਦੇ।

0: ਗੁਰੂ ਮਹਾਰਾਜ ਦੇ ਦਰ ਤੇ ਜਵਾਨੀਆਂ ਵੀ ਭੇਟ ਹੁੰਦੀਆਂ ਨੇ, ਗੁਰੂ ਮਹਾਰਾਜ ਦੇ ਦਰ ਤੇ ਵਧੀਆਂ ਤੋਂ ਵਧੀਆਂ ਘੋੜੇ ਤੇ ਹਾਥੀ ਵੀ ਭੇਟ ਹੁੰਦੇ ਆ। ਬੜੀ ਵਾਰ ਦਾਸ ਨੇ ਬੇਨਤੀ ਕੀਤੀ, ਚਲੋ ਆ ਹੁਣ ਜ਼ਿਕਰ ਚੱਲਿਆ ਫਿਰ ਬੇਨਤੀ ਕਰਕੇ ਚੱਲਾਂ। ਜ਼ਰੂਰੀ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਜਦੋਂ ਆਉਣਾ ਤੇ ਕੇਵਲ ਸਾਰਾ ਜ਼ੋਰ ਰੁਮਾਲਾ ਸਾਹਿਬ ਤੇ ਹੀ ਲਾ ਦੇਣਾ, ਜ਼ਰੂਰੀ ਨਹੀਂ ਹੈ। ਹੋਰ ਵੀ ਬੜੀਆਂ ਸੇਵਾਵਾਂ ਹੁੰਦੀਆਂ, ਜੇ ਮਨ ਵਿੱਚ ਭਾਵਨਾ ਅਸੀਂ ਹੋਰ ਸੇਵਾਵਾਂ ਦੇ ਵਿੱਚ ਆਪਣੇ ਹਿੱਸੇ ਪਾ ਲਈਏ, ਕਿਉਂਕਿ ਰੁਮਾਲਾ ਸਾਹਿਬ ਬਹੁਤ ਨੇ, ਉਹਨਾਂ ਦੀ ਸੰਭਾਲ ਕਰਨੀ ਫਿਰ ਜਿਹੜੀ ਆ ਉਹ ਔਖੀ ਹੋ ਜਾਂਦੀ ਹੈ। ਇਹ ਕਈ ਵਾਰ ਬੇਨਤੀ ਕੀਤੀ ਵੀ ਚਲੋ ਜੇ ਮਨ 'ਚ ਭਾਵਨਾ ਹੈ ਤਾਂ ਫਿਰ ਇਸ ਦਰ 'ਤੇ ਬਹੁਤ ਰੁਮਾਲਾ ਸਾਹਿਬ ਜਿਹੜੇ ਮੌਜੂਦ ਨੇ ਤੁਸੀਂ ਇੱਥੋਂ ਲੈ ਲਓ, ਕਿਉਂਕਿ ਹੋਰ ਹੋਰ ਜਿਹੜੇ ਆਈ ਜਾ ਰਹੇ ਆ ਆਈ ਜਾ ਰਹੇ ਆ, ਉਹ ਜਿਹੜੇ ਆਏ ਹੋਏ ਆ ਉਹਨਾਂ ਦੀ ਵਰਤੋਂ ਨਹੀਂ ਹੋਣੀ, ਅਤੇ ਜਿਹੜੇ ਆ ਰਹੇ ਆ ਉਹਨਾਂ ਦੀ ਵਰਤੋਂ ਕਿੰਨੀ। ਜਿਹੜੇ ਆਏ ਆ ਅਸੀਂ ਮਹਿੰਗੇ ਤੋਂ ਮਹਿੰਗਾ ਇਹ ਨਹੀਂ ਵੀ ਨਾ ਲਿਆਓ, ਲਿਆਓ ਭਾਵਨਾ ਜਿਹੜੇ ਸੰਪੂਰਨ ਰੋਜ਼ ਗੁਰੂ ਮਹਾਰਾਜ ਜੀ ਦੇ ਰੁਮਾਲਾ ਸਾਹਿਬ ਸੁਸ਼ੋਭਿਤ ਹੁੰਦੇ ਆ ਆਪਾਂ ਰਲ ਕੇ ਉਹਦੇ ਵਿੱਚ ਵੀ, ਪਰ ਜਿਹੜੇ ਅਸੀਂ ਰੁਮਾਲਾ ਸਾਹਿਬ ਛੋਟੇ ਆਕਾਰ ਦੇ ਲੈ ਕੇ ਆਉਂਦੇ ਹਾਂ ਆਪਣੀ ਆਪਣੀ ਮਰਜ਼ੀ ਨਾਲ, ਉਹ ਤਾਂ ਕੀ ਹੁੰਦਾ 2-4-5 ਮਿੰਟ ਦੀ ਹੈ ਨਾ ਖੇਡ, ਉਹ ਤਾਂ ਉੱਦਾਂ ਹੀ ਬਸ ਗੁਰੂ ਸਾਹਿਬ ਤੇ ਸੁਸ਼ੋਭਿਤ ਹੋਏ ਮੁੜ ਕੇ ਤਹਿ ਲਾ ਕੇ ਉੱਦਾਂ ਹੀ ਰੱਖ ਤੇ ਉੱਦਾਂ ਹੀ ਪਏ ਰਹਿ ਜਾਣੇ ਆ। ਇਹ ਸਾਡੀ ਸੋਚ ਕਿੱਥੇ ਖਲੋਤੀ ਆ ਇਹ ਦੇਖਣੀ ਆ। ਜੇ ਕਿਸੇ ਨੂੰ ਕਹੀਏ ਨਾ ਉਹ ਕਹਿੰਦੇ ਤੁਸੀਂ ਤਾਂ ਸਾਡੀ ਸ਼ਰਧਾ ਜਿਹੜੀ ਆ ਉਹ ਖਤਮ ਕਰਦੇ ਹੋ, ਪਰ ਗੁਰੂ ਸਾਹਿਬ ਦੇ ਦਰ 'ਤੇ ਤਾਂ ਸ਼ਸਤਰ ਵੀ ਭੇਟ ਹੋ ਰਹੇ ਆ, ਗੁਰੂ ਮਹਾਰਾਜ ਦੇ ਦਰ ਉੱਤੇ ਤਾਂ ਜਵਾਨੀਆਂ ਵੀ ਭੇਟ ਹੋ ਰਹੀਆਂ। ਹੁਣ ਕੀ ਕਹੀਏ ਗੁਰੂ ਸਾਹਿਬ ਨੂੰ ਵੀ ਮਹਾਰਾਜ ਅਸੀਂ ਤਾਂ ਇਕੱਲੇ ਰੁਮਾਲਾ ਸਾਹਿਬ ਹੀ ਲੈ ਕੇ ਆਉਣੇ ਹਾਂ, ਤੁਸੀਂ ਸ਼ਸਤਰ ਭੇਟ ਜਿਹੜੇ ਉਹ ਤੁਹਾਡੇ ਦਰ 'ਤੇ ਹੋ ਰਹੇ ਆ, ਘੋੜੇ ਭੇਟ ਹੋ ਰਹੇ ਆ। ਜਿਸ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਦੇ ਵਿੱਚ ਸੇਵਾ ਕਰਾਂਗੇ ਤਾਂ ਗੁਰੂ ਮਹਾਰਾਜ ਦੀ ਖੁਸ਼ੀ ਜ਼ਿਆਦਾ ਮਿਲੇਗੀ। ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੁੰਦੇ ਆ ਜਦੋਂ ਕੋਈ ਸ਼ਸਤਰ ਲੈ ਕੇ ਆਉਂਦਾ ਤੇ ਮਹਾਰਾਜ ਬੜੀਆਂ ਖੁਸ਼ੀਆਂ ਵਰਤਾਉਂਦੇ ਆ। ਜੇ ਕੋਈ ਘੋੜਿਆ ਲੈ ਕੇ ਆਉਂਦਾ ਤੇ ਬੜੇ, ਜੋ ਸਮੇਂ ਦੀ ਜ਼ਰੂਰਤ ਹੈ, ਜੋ ਸਮੇਂ ਦੀ ਲੋੜ ਹੈ, ਅਸੀਂ ਦੇਖੀਏ ਵੀ ਸਮੇਂ ਦੀ ਕੀ ਲੋੜ ਹੈ ਉਸ ਮੁਤਾਬਕ ਸੇਵਾ ਕਰ ਲਓ ਤੇ ਗੁਰੂ ਮਹਾਰਾਜ ਦੀ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ, ਨਾਲੇ ਕੋਈ ਬੇਅਦਬੀ ਨਹੀਂ ਹੋਏਗੀ, ਫਿਰ ਉਹਦੀ ਸੰਭਾਲ ਵੀ ਹੋ ਜਾਏਗੀ। ਗੁਟਕਾ ਸਾਹਿਬ ਵੀ ਆਪਾਂ, ਸਾਨੂੰ ਕਿਸੇ ਨੇ ਕਹਿ ਉਹ ਦਿਮਾਗ 'ਚ ਬਿਠਾ ਤਾ ਵੀ ਗੁਰੂ ਘਰ ਵਿੱਚ ਜਾ ਕੇ 11 ਗੁਟਕਾ ਸਾਹਿਬ ਦੇ ਕੇ ਆਈ ਤੇਰਾ ਕੰਮ ਬਣ ਜਾਏਗਾ, ਬਸ ਉਹੀ ਦਿਮਾਗ 'ਚ ਬੈਠਾ। ਗੁਰੂ ਦੀ ਗੱਲ ਦਿਮਾਗ ਵਿੱਚ ਨਹੀਂ ਬੈਠੀ। ਗੁਰੂ ਮਹਾਰਾਜ ਕਹਿੰਦੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਜਿਹਨੇ ਨਾਮ ਤੇ ਆਇਆ ਉਹਦੇ ਕਾਜ ਸਰੇ, ਪਰ ਮੇਰੇ ਦਿਮਾਗ 'ਚ ਤਾਂ ਇਹ ਹੈ ਵੀ ਜੇ ਮੈਂ 11 ਨਿਤਨੇਮ ਦੇ ਗੁਟਕਾ ਸਾਹਿਬ ਗੋਲਕ 'ਤੇ ਲਿਆ ਕੇ ਰੱਖਾਂ ਤਾਂ ਮੇਰਾ ਕੰਮ ਬਣ ਜਾਣਾ ਹੈ, ਫਿਰ ਨਿਤਨੇਮ ਕੌਣ ਕਰੇਗਾ, ਫਿਰ ਸੰਗਤ ਕਰਨ ਦੀ ਲੋੜ ਹੀ ਨਹੀਂ ਹੈ, ਫਿਰ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਦੀ ਲੋੜ ਹੀ ਨਹੀਂ ਹੈ, ਫਿਰ ਤਾਂ ਕੰਮ ਸੌਖਾ ਹੈ। ਪਰ ਜਿਹਨੇ ਸਾਡੇ ਦਿਮਾਗ ਵਿੱਚ ਇਹ ਬਿਠਾ ਦਿੱਤੀ ਗੱਲ, ਉਹਨੇ ਇਹ ਆਖਿਆ ਸੀ ਵੀ ਗੁਟਕਾ ਸਾਹਿਬ ਖੋਲ੍ਹ ਕੇ ਜਪਜੀ ਸਾਹਿਬ ਦਾ ਪਾਠ ਵੀ ਕਰ ਲਈ, ਉਹਨੇ ਇਹ ਗੱਲ ਕਹੀ ਸੀ ਕਿ ਸੁਖਮਨੀ ਸਾਹਿਬ ਦਾ ਪਾਠ ਵੀ ਬੈਠ ਕੇ ਕਰੀ, ਇਹ ਤਾਂ ਕਹੀ ਨਹੀਂ ਗੱਲ ਉਹਨੇ, ਸਾਨੂੰ ਵੀ ਉਹ ਕੰਮ ਸੌਖਾ ਲੱਗਾ। ਇਸ ਵਾਸਤੇ ਅਸੀਂ ਗੁਰਬਾਣੀ ਦਾ ਵੀ ਸਤਿਕਾਰ ਕਰਨਾ ਤੇ ਗੁਰੂ ਮਹਾਰਾਜ ਦੇ ਰੁਮਾਲਾ ਸਾਹਿਬ ਦਾ ਵੀ ਸਤਿਕਾਰ ਕਰਨਾ, ਪਰ ਸਾਨੂੰ ਸੋਚ ਬਦਲਣੀ ਪੈਣੀ ਹੈ, ਸਾਨੂੰ ਉਹ ਗੱਲ ਸਮਝਣੀ ਪੈਣੀ ਹੈ। ਇਹ ਤਾਂ ਜ਼ਿਕਰ ਕੀਤਾ ਕਿਉਂਕਿ ਇੱਥੇ ਜ਼ਿਕਰ ਆਇਆ ਕਿ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਗਤਾਂ ਫਿਰ ਆਨੰਦਪੁਰ ਸਾਹਿਬ, ਕਿਉਂਕਿ 1.5 ਮਹੀਨੇ ਲਗਭਗ ਇਹ ਜੰਗ ਚੱਲਦੀ ਰਹੀ। ਜਦੋਂ 22 ਧਾਰ ਦੇ ਰਾਜਿਆਂ ਨੇ ਲੱਖਾਂ ਦੀ ਫੌਜ ਲਿਆ ਕੇ ਘੇਰਾ ਪਾਇਆ ਸੀ, ਜਦੋਂ ਇਹ ਹਾਰ ਕੇ ਚਲੇ ਗਏ ਸੰਗਤ ਫਿਰ ਆਉਣ ਲੱਗ ਪਈ। ਹੁਣ ਸੰਗਤ ਕੀ ਲੈ ਕੇ ਆ ਰਹੀ ਹੈ, ਵਧੀਆ ਵਧੀਆ ਸ਼ਸਤਰ ਲੈ ਕੇ ਆ ਰਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਸਮੇਂ ਦੀ ਲੋੜ ਹੈ, ਇੱਥੇ ਸਮੇਂ ਦੇ ਮੁਤਾਬਕ ਸ਼ਸਤਰ ਭੇਟ ਕਰਨੇ ਬਣਦੇ ਆ। ਤਾਂ ਸੰਗਤਾਂ ਫਿਰ ਆ ਰਹੀਆਂ ਨੇ, ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ
1: ਨਰਤ ਜੋ ਬਿਗਰਿਓ ਸਰਬ ਸੁਧਾਰਿਓ ਬਾਗ ਤੜਾਗ ਨਵੀਨੇ।
0: ਇਹ ਜਿਹੜੀ ਹੁਣ ਜੰਗ ਹੋਈ ਹੈ ਬਾਈ ਧਾਰ ਦੇ ਰਾਜਿਆਂ ਨਾਲ, ਜਿਹੜੇ ਆਸ ਪਾਸ ਬਾਗ ਲੱਗੇ ਹੋਏ ਸੀ ਬੂਟੇ, ਉਹ ਵੀ ਤਹਿਸ ਨਹਿਸ ਹੋ ਗਏ। ਮਹਾਰਾਜ ਨੇ ਕਿਹਾ ਦੁਬਾਰਾ ਇਹਨੂੰ ਇਹਦੀ ਜਿਹੜੀ ਹੈ ਸੁਧਾਈ ਕਰੋ, ਦੁਬਾਰਾ ਬਾਗ ਜਿਹੜਾ ਉਹ ਸਵਾਰੋ, ਇਹ ਜਿਹੜੇ ਰੁੱਖ ਨੇ ਬੂਟੇ ਨੇ ਇਹਨਾਂ ਨੂੰ ਦੁਬਾਰਾ ਜਿਹੜਾ ਉਹ ਸੋਹਣੇ ਢੰਗ ਦੇ ਨਾਲ ਸਵਾਰਨਾ ਕਰੋ। ਫਿਰ ਉੱਥੇ ਮਹਾਰਾਜ ਜੀ ਵਿਗੜਿਓ ਸਰਬ

0: ਦੀ ਪੁਰੀ ਦੇ ਮਾਲਕ ਜੀ ਵੱਸਦੇ ਆ, ਤੇ ਜਿਹੜੀਆਂ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਉਹ ਆਨੰਦ ਪਾਉਂਦੀਆਂ ਨੇ। ਇੱਕ ਦਿਨ ਬੇਨਤੀ ਕੀਤੀ ਸੀ ਨਾ, ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪਾਂ ਨਿਤਨੇਮ ਕਰਦੇ ਹਾਂ, ਅਸੀਂ ਤੇ ਰੋਜ਼ ਆਨੰਦਪੁਰ ਸਾਹਿਬ ਹਾਜ਼ਰੀ ਲਵਾਉਂਦੇ ਹਾਂ, ਪਰ ਸਫ਼ਰ ਕਰਨਾ ਪੈਣਾ, ਔਰ ਬੈਠ ਕੇ ਜਦੋਂ ਨਿਤਨੇਮ ਕਰੋਗੇ ਸਫ਼ਰ ਸੁਰਤ ਨੇ ਕਰਨਾ, ਸਰੀਰ ਨੇ ਨਹੀਂ। ਰੋਜ਼ ਆਨੰਦਪੁਰ ਸਾਹਿਬ ਹਾਜ਼ਰੀ ਲਵਾਓ ਆਪਣੀ, ਜਪ ਤੋਂ ਸ਼ੁਰੂ ਹੋਵੋ, ਤੇ ਪਹੁੰਚਣਾ ਕਿੱਥੇ ਆ ਅਸੀਂ? ਅਕਾਲ ਪੁਰਖ ਤੱਕ ਪਹੁੰਚਣਾ, ਜਿੱਥੇ ਆਨੰਦ ਹੀ ਆਨੰਦ ਵਰਤਦਾ, ਆਨੰਦ ਹੀ ਆਨੰਦ ਵਰਤਦਾ। ਕਹਿੰਦੇ ਨੇ ਜਾਪ ਸਾਹਿਬ ਦੀ ਬਾਣੀ ਨਾਲ ਜੁੜੋ, ਫਿਰ ਤੁਹਾਨੂੰ ਵਹਿਮ ਭਰਮ ਪਾਉਣ ਵਾਲੇ ਬੜੇ ਆ ਜਾਣਗੇ, ਵੀ ਛੱਡ ਪਰਾਂ ਅੰਮ੍ਰਿਤ ਵੇਲੇ ਕੀ ਰੱਖਿਆ, ਨਿਤਨੇਮ 'ਚ ਕੀ ਰੱਖਿਆ, ਚੱਲ ਤੈਨੂੰ ਮੈਂ ਕਿਸੇ ਸਿਆਣੇ ਕੋਲ ਲੈ ਕੇ ਚੱਲਾਂ, ਚੱਲ ਮੈਂ ਤੈਨੂੰ ਕਿਸੇ ਬਾਬੇ ਕੋਲ ਲੈ ਕੇ ਚੱਲਾਂ, ਕਿਸੇ ਕਬਰ 'ਤੇ ਲੈ ਕੇ ਚੱਲਾਂ। ਫਿਰ ਕੋਈ ਕਹੇਗਾ ਮੈਂ ਤੈਨੂੰ ਸੂਰਜ ਦੇ ਚੜ੍ਹਦੇ ਸੂਰਜ ਵੱਲ ਲੈ ਕੇ ਚੱਲਾਂ, ਕੋਈ ਕਹਿੰਦਾ ਢਲਦੇ ਸੂਰਜ ਵੱਲ ਲੈ ਕੇ ਚੱਲਾਂ, ਕੋਈ ਕਹਿੰਦਾ ਪੂਰਬ ਨੂੰ, ਕੋਈ ਕਹਿੰਦਾ ਪੱਛਮ ਨੂੰ, ਪਰ ਤੂੰ ਨਹੀਂ ਪਰਵਾਹ ਕਰਨੀ, ਤੂੰ ਸਵਈਏ ਦਾ ਪਾਠ ਕਰਨਾ, ਤੂੰ ਪਰਵਾਹ ਨਹੀਂ ਕਰਨੀ। ਕਿਉਂਕਿ ਇਹ ਜਿੰਨੇ ਵੀ ਆਉਣਗੇ ਇਹਨਾਂ ਨੂੰ ਖੁਦ ਨਹੀਂ ਪਤਾ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਤੇ ਜੇ ਜ਼ਿਆਦਾ ਤੈਨੂੰ ਤੰਗ ਪਰੇਸ਼ਾਨ ਕਰਨ ਉਦੋਂ ਤੂੰ ਬਸ ਬੇਨਤੀ ਕਰਨੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਉਲਝ ਨਾ ਜਾਵਾਂ, ਤੁਸੀਂ ਮੇਰੇ ਤੇ ਮਿਹਰ ਦਾ ਹੱਥ ਰੱਖੋ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਮੇਰਾ ਮਨ ਤੁਹਾਡੇ ਚਰਨਾਂ 'ਚ ਟਿੱਕ ਜਾਏ। ਅਤੇ ਜੇ ਜ਼ਿਆਦਾ ਹੀ ਜ਼ੋਰ ਪੈ ਜਾਏ ਵਹਿਮਾਂ ਭਰਮਾਂ ਦਾ, ਕਰਮ ਕਾਂਢਾਂ ਦਾ, ਫਿਰ ਅਰਦਾਸ ਕਰਦੇ ਹੋ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ। ਇਹ ਦੁਸ਼ਟ ਨੇ ਜਿਹੜੇ ਮੈਨੂੰ ਆਨੰਦਪੁਰ ਸਾਹਿਬ ਪਹੁੰਚਣ ਨਹੀਂ ਦੇਣਾ ਚਾਹੁੰਦੇ, ਜਿਹੜੇ ਮੇਰੇ ਰਸਤੇ ਵਿੱਚ ਰੁਕਾਵਟ ਪਾਉਂਦੇ ਆ, ਹੁਣ ਇਹਨਾਂ ਦੁਸ਼ਟਾਂ ਨਾਲ ਤੁਸੀਂ ਆਪੇ ਹੀ ਨਿਬੜ ਲਓ। ਜਦੋਂ ਆਪਾਂ ਡੋਰੀ ਛੱਡਤੀ ਨਾ, ਤੇ ਫਿਰ ਅੱਗੇ ਕੀ ਆ ਗਿਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਫਿਰ ਆਨੰਦ ਅਸੀਂ ਪਹੁੰਚ ਗਏ ਸੁਰਤ ਕਰਕੇ ਆਨੰਦਪੁਰ। ਇਸ ਲਈ ਮਹਾਰਾਜ ਕਹਿੰਦੇ ਨਿੱਤ ਉੱਠ ਗਾਵੋ, ਉੱਠ ਅੰਮ੍ਰਿਤ ਵੇਲੇ ਉੱਠ, ਔਰ ਉੱਠ ਕੇ ਆਨੰਦ ਦੀ ਪੁਰੀ ਵਿੱਚ ਜਾ ਕੇ ਹਾਜ਼ਰੀ ਸੁਰਤ ਦੀ ਲਵਾ ਲੈ, ਫਿਰ ਸਾਰਾ ਦਿਨ ਖਿੜਿਆ ਰਹੇਗਾ। ਸਾਰਾ ਦਿਨ ਜਿੰਨੇ ਮਰਜ਼ੀ ਉਤਰਾ ਚੜ੍ਹਾ ਆਉਂਦੇ ਰਹਿਣ, ਜਿੰਨੇ ਮਰਜ਼ੀ ਦੁੱਖ ਸੁੱਖ ਆਉਂਦੇ ਰਹਿਣ, ਤੂੰ ਡੋਲੇਗਾ ਨਹੀਂ, ਕਿਉਂਕਿ ਤੂੰ ਸਾਰਾ ਦਿਨ ਤੇਰੀ ਸੁਰਤ ਖਿੜੀ ਰਹੇਗੀ ਅੰਦਰੋਂ, ਜੇ ਤੂੰ ਸਵੇਰੇ ਆਨੰਦਪੁਰ ਦੀ ਹਾਜ਼ਰੀ ਭਰ ਲਈ ਤਾਂ। ਸਤਿਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਵੱਸਦੇ ਨੇ, ਗਰੀਬ ਨਿਵਾਜ ਨੇ। ਕਹਿੰਦੇ ਨਿਸ ਦਿਨ ਆਨੰਦ ਪਾਵੈ, ਜਿਹੜਾ ਆ ਕੇ ਜੁੜਦਾ ਹੈ ਨਿਸ ਦਿਨ, ਰਾਤ ਤੇ ਦਿਨ, ਦਿਨ ਰਾਤ ਉਹਦੀ ਜ਼ਿੰਦਗੀ ਵਿੱਚ ਜੀਵਨ 'ਚ ਆਨੰਦ ਬਣ ਜਾਂਦਾ ਹੈ।
1: ਕੰਚਨ ਥੰਬ ਚਰਿਤ ਜੈ ਨਾਨਾ ਤਣੇ ਬਿਤਾਣ ਸੁਹਾਵੈ।
0: ਆਨੰਦਪੁਰ ਸਾਹਿਬ ਬਾਹਰੋਂ ਵੀ ਮਹਾਰਾਜ ਨੇ ਬਹੁਤ ਸੁੰਦਰ ਬਣਾਇਆ, ਬਾਗ ਵੀ ਸਵਾਰ ਦਿੱਤੇ, ਜਿਹੜੀਆਂ ਉੱਥੇ ਥੰਬੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਸੋਨੇ ਵਰਗਾ ਰੰਗ ਦੇ ਦਿੱਤਾ, ਉਹਨਾਂ ਉੱਤੇ ਚਿੱਤਰਕਾਰੀ ਬੜੇ ਕਮਾਲ ਦੀ ਕੀਤੀ ਹੈ।
1: ਬਗਰ ਬਜਾਰਣ ਦਿਰਗ ਸ਼ੋਭਾ ਮੋਰ ਸ਼ੋਰ ਸਮੁਦਾਇਆ,
0: ਔਰ ਮੋਰ ਵੀ

ਇਤ ਆਦਿਕ ਬੜੇ ਉੱਥੇ ਸੋਹਣੇ ਲੱਗ ਰਹੇ, ਕਿਉਂਕਿ ਮਹਾਰਾਜ ਨੇ ਕੁਦਰਤ ਦਾ ਵੀ ਧਿਆਨ ਰੱਖਿਆ। ਅਸੀਂ ਕੁਦਰਤ ਨਾਲ ਖਿਲਵਾੜ ਕੀਤਾ, ਸਤਿਗੁਰੂ ਜੀ ਨੇ ਕੁਦਰਤ ਨੂੰ ਸੰਭਾਲਿਆ ਹੈ। ਜਿੰਨਾ ਕੁਦਰਤ ਨਾਲ ਪਿਆਰ ਕਰੋਗੇ, ਇਹਦੀ ਸੰਭਾਲ ਕਰੋਗੇ, ਇਹ ਸਾਨੂੰ ਸੁੱਖ ਦੇਵੇਗੀ। ਜਿੰਨਾ ਕੁਦਰਤ ਨਾਲ ਖਿਲਵਾੜ ਕਰੋਗੇ, ਉਨਾ ਜੀਵਨ ਦੁੱਖਦਾਈ ਹੋ ਜਾਏਗਾ। ਅਸੀਂ ਕੀ ਕੀਤਾ? ਆਪਣੇ ਲਾਭ ਦੀ ਖਾਤਰ ਅਸੀਂ ਪਾਣੀ ਵੀ ਦੂਸ਼ਿਤ ਕਰ ਦਿੱਤਾ, ਹਵਾ ਵੀ ਦੂਸ਼ਿਤ ਕਰ ਦਿੱਤੀ, ਮਿੱਟੀ ਵੀ ਦੂਸ਼ਿਤ ਕਰ ਦਿੱਤੀ। ਹੁਣ ਤੇ ਸਾਹ ਲੈਣਾ ਵੀ ਔਖਾ ਹੋਇਆ ਪਿਆ। ਸਾਹ ਲੈਂਦੇ ਹਾਂ, ਅੱਧੀਆਂ ਬਿਮਾਰੀਆਂ ਅੰਦਰ ਜਾਂਦੀਆਂ ਨੇ, ਉਹ ਫਿਰ ਬਿਮਾਰੀਆਂ ਪਲਦੀਆਂ ਨੇ, ਤੇ ਫਿਰ ਸੌਖੇ ਥੋੜ੍ਹੀ ਹੁੰਦੇ ਆ, ਔਖੇ ਹੀ ਹੁੰਦੇ ਆ। ਖਾਣ ਵਾਲਾ ਪਦਾਰਥ ਅਸੀਂ ਕੋਈ ਨਹੀਂ ਛੱਡਿਆ ਚੱਜ ਦਾ, ਉਹਦੇ ਵਿੱਚ ਜ਼ਹਿਰ ਪਾ ਪਾ ਕੇ। ਕੋਈ ਚੀਜ਼, ਕੋਈ ਫਲ ਫਰੂਟ ਹੈ ਐਸਾ ਜਿਹਦੇ ਵਿੱਚ ਜ਼ਹਿਰ ਦਾ ਕਣ ਨਾ ਹੋਵੇ? ਕੋਈ ਅਨਾਜ ਹੈ ਇਸ ਤਰ੍ਹਾਂ ਦਾ ਜਿਹਦੇ ਵਿੱਚ ਜ਼ਹਿਰ ਨਾ ਹੋਵੇ? ਜ਼ਹਿਰ ਨਾਲ ਭਰੇ ਹੋਏ ਅਸੀਂ ਰੋਜ਼ ਪਦਾਰਥ ਖਾਂਦੇ ਹਾਂ, ਕਿਉਂਕਿ ਅਸੀਂ ਜ਼ਹਿਰ ਦੇ ਆਦੀ ਹੋ ਚੁੱਕੇ ਹਾਂ। ਪਿਛਲੇ ਦਿਨੀ ਇੱਕ ਦਿਨ ਬੇਨਤੀ ਕੀਤੀ, ਅਸੀਂ ਜਿਹੜੇ ਮਿਲਾਵਟੀ ਖਾਂਦੇ ਹਾਂ ਨਾ ਭੋਜਨ, ਇਹਦੇ ਆਦੀ ਹੋ ਚੁੱਕੇ ਹਾਂ। ਸਾਡੀ ਪਾਚਨ ਸ਼ਕਤੀ ਇੱਦਾਂ ਦੀ ਹੋ ਗਈ ਹੈ। ਜੇ ਕਿਤੇ ਸਾਨੂੰ ਕਿਤੇ ਪਿਓਰ ਸ਼ੁੱਧ ਪਦਾਰਥ, ਕੋਈ ਫਲ ਫਰੂਟ ਕੁਦਰਤ ਵਾਲਾ ਫਲ ਹੋਵੇ, ਜਿਹਦੇ 'ਚ ਕੋਈ ਸਪਰੇਅ ਨਾ ਹੋਵੇ, ਮਿਲਾਵਟ ਨਾ ਹੋਵੇ, ਤੁਸੀਂ ਖਾਓਗੇ ਨਾ ਤਾਂ ਤੁਹਾਡੀ ਪਾਚਨ ਸ਼ਕਤੀ ਖਰਾਬ ਹੋ ਜਾਏਗੀ, ਹਾਜ਼ਮਾ ਖਰਾਬ ਹੋ ਜਾਏਗਾ। ਕਿਉਂ? ਕਿਉਂਕਿ ਅਸੀਂ ਸ਼ੁੱਧ ਚੀਜ਼ ਖਾਈ ਨਹੀਂ ਸਕਦੇ। ਹੁਣ ਅਸੀਂ ਮਿਲਾਵਟੀਆਂ ਖਾ ਖਾ ਕੇ ਸਾਡੀ ਪਾਚਨ ਸ਼ਕਤੀ ਉੱਦਾਂ ਦੀ ਹੋ ਗਈ ਹੈ। ਜੇ ਸ਼ੁੱਧ ਖਾਣਾ ਮਿਲ ਜਾਏ ਤਾਂ ਪਚੇਗਾ ਨਹੀਂ, ਕਿਉਂਕਿ ਅਸੀਂ ਆਦੀ ਇਹਦੇ ਹੋ ਚੁੱਕੇ ਹਾਂ। ਇਸੇ ਤਰ੍ਹਾਂ ਜਿਹੜਾ ਝੂਠ ਦਾ ਆਦੀ ਹੋਵੇ ਉਹਨੂੰ ਸੱਚ ਹਜ਼ਮ ਹੋ ਜਾਏਗਾ? ਨਹੀਂ ਹੋਏਗਾ। ਸੱਚ ਹਜ਼ਮ ਹੋ ਹੀ ਨਹੀਂ ਸਕਦਾ ਜਿਹੜਾ ਝੂਠ ਦਾ ਆਦੀ ਹੋਏਗਾ। ਮਹਾਰਾਜ ਨੇ ਕੁਦਰਤ ਦਾ ਕਿੰਨਾ ਧਿਆਨ ਰੱਖਿਆ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਕੀਰਤਪੁਰ ਸਾਹਿਬ ਗੁਰੂ ਹਰਿ ਰਾਏ ਸਾਹਿਬ ਨੇ ਬਕਾਇਦਾ ਜਿਹੜੇ ਉੱਥੇ ਬਾਗ ਲਵਾਏ ਨੇ, ਬੂਟੇ ਲਵਾਏ, ਫੁੱਲ ਲਵਾਏ ਨੇ ਸਤਿਗੁਰੂ ਨੇ, ਕੁਦਰਤ ਦਾ ਧਿਆਨ ਰੱਖਿਆ। ਇੱਥੇ ਗੁਰੂ ਅਨੰਦਪੁਰ ਸਾਹਿਬ ਜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਖਰੇ ਵੱਖਰੇ ਤਰ੍ਹਾਂ ਦੇ ਫੁੱਲ ਜਿਹੜੇ ਨੇ ਬਾਗ ਵਿੱਚ ਲਵਾਏ ਹੋਏ ਆ, ਔਰ ਜਿਹੜੇ ਬੜੇ ਹੀ ਸੁੰਦਰ

0: ਵਾਲੇ ਗੁਣੀ ਜਨ ਹਨ। ਆਨੰਦਪੁਰ ਸਾਹਿਬ ਦੀ ਉਸਤਤ ਸੁਣ ਕੇ, ਗੁਰੂ ਮਹਾਰਾਜ ਦੀ ਉਸਤਤ ਸੁਣ ਕੇ ਆ ਰਹੇ ਨੇ। ਆ ਕੇ ਉਹ ਆਨੰਦਪੁਰ ਸਾਹਿਬ ਦਾ ਸੁੰਦਰ ਮਾਹੌਲ ਵੀ ਦੇਖਦੇ ਆ ਔਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਵੀ ਕਰਦੇ ਹਨ।
1: ਹੁਕਮ ਕਰਿਓ ਆਯੁਧ ਗਣ ਹੋਵੇ ਦੈ ਤਨ ਗਣ ਕਰਵਾਓ।
0: ਬੇਅੰਤ ਸੰਗਤਾਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਦੇ ਵਿੱਚ, ਰੌਣਕਾਂ ਲੱਗੀਆਂ ਹੋਈਆਂ ਨੇ। ਕੋਈ ਬਾਣੀ ਦੇ ਰੰਗ ਵਿੱਚ ਰੰਗ ਰਿਹਾ, ਕੋਈ ਬਾਣੀ ਦੇ ਰੋਜ਼ ਫਿਰ ਖੰਡੇ ਦੀ ਪੌਲ ਤਿਆਰ ਹੋ ਰਹੀ ਹੈ। ਰੋਜ਼ ਅੰਮ੍ਰਿਤ ਵਲਾਖੀ ਆ ਕੇ ਅੰਮ੍ਰਿਤ ਦੀਆਂ ਦਾਤਾਂ ਲੈ ਰਹੇ ਨੇ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗ ਰਹੇ ਆ। ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਜੀ ਹੁਕਮ ਕਰ ਰਹੇ ਆ ਵੀ ਭਾਈ ਇਹ ਜਿਹੜੀਆਂ ਸੰਗਤਾਂ ਅਸਤਰ ਸ਼ਸਤਰ ਲੈ ਕੇ ਆ ਰਹੀਆਂ ਨੇ ਠੀਕ ਹੈ, ਪਰ ਸਾਨੂੰ ਹੋਰ ਅਸਤਰ ਤੇ ਸ਼ਸਤਰ ਜਿਹੜੇ ਆ ਇਹ ਬਣਵਾਉਣੇ ਪੈਣੇ ਆ। ਇਹ ਘੜ, ਕਿਉਂਕਿ ਪਤਾ ਸੀ ਨਾ ਅੱਗੇ ਜਿਹੜੀ ਜੰਗ ਹੋਣੀ ਆ ਉਹ ਬੜੀ ਵੱਡੀ ਹੋਣੀ ਆ। ਹੁਣ ਤਾਂ 22 ਧਾਰ ਦੇ ਰਾਜੇ ਆਏ ਸੀ, ਹੁਣ ਤਾਂ ਜਿਹੜਾ ਬਾਦਸ਼ਾਹ ਉਹਦੇ ਵੱਖ ਵੱਖ ਜਿੰਨੇ ਵੀ ਸੂਬੇਦਾਰ ਨੇ ਹੁਣ ਉਹ ਆਪੋ ਆਪਣੀਆਂ ਫੌਜਾਂ ਲੈ ਕੇ ਆਉਣਗੇ। ਅੱਗੇ ਜੰਗ ਬੜੀ ਭਾਰੀ ਹੋਣੀ ਆ। ਇਸ ਲਈ ਮਹਾਰਾਜ ਕਹਿੰਦੇ ਨੇ ਹੁਣ ਆਪ ਜਿਹੜਾ ਉਹ ਕਾਰੀਗਰ ਬੁਲਵਾ ਕੇ ਇਹ ਸ਼ਸਤਰ ਔਰ ਅਸਤਰ ਜਿਹੜੇ ਆਪ ਇੱਥੇ ਬਣਵਾਉਣੇ ਤੇ ਘੜਨੇ ਪੈਣਗੇ।
1: ਤੋਪ ਤੁਪਕ ਜੰਬੂਰ ਰੈਕਲੇ ਬਹੁ ਜੰਜੈਲ ਬਣਾਓ।
0: ਮਹਾਰਾਜ ਕਹਿੰਦੇ ਤੋਪਾਂ ਛੋਟੀਆਂ ਛੋਟੀਆਂ ਇਹ ਤੇ

0: ਹੈ ਇਹ ਜਿੰਨੇ ਵੀ ਸ਼ਸਤਰ ਹਨ
1: ਚਾਂਪ ਤਮਾਚੇ ਸਾਂਗ ਸੋ ਬਰਛੀ ਕਰਾ ਚੋਲ ਖਰ ਅੰਗਾ
0: ਔਰ ਜਿਹੜੇ ਤੀਰ ਨੇ ਤੀਰ ਜਿਹੜੇ ਮਹਾਰਾਜ ਨੇ ਆਪ ਤਿਆਰ ਕਰਵਾਏ ਨੇ ਚੌੜੇ ਚੌੜੇ ਖੱਪਰਾਂ ਵਾਲੇ ਵੱਖ ਵੱਖ ਆਕਾਰ ਵਾਲੇ ਫਿਰ ਉਹਦੇ ਵਿੱਚ ਨੇਜੇ ਬਰਛੇ ਇਹ ਸਤਿਗੁਰੂ ਮਹਾਰਾਜ ਜੀ ਆਪ ਕਹਿ ਕੇ ਤਿਆਰ ਕਰਵਾਉਂਦੇ ਹਨ
1: ਲਗੇ ਅਨੇਕ ਕਾਰੀਗਰ ਕਰਨੇ ਪ੍ਰਥਮ ਤੋਪ ਇੱਕ ਢਾਰੀ
0: ਕਹਿੰਦੇ ਲਗੇ ਅਨੇਕ ਕਾਰੀਗਰ ਕਾਰੀਗਰ ਬੁਲਵਾਏ ਗਏ ਉਹਨਾਂ ਨੂੰ ਬਕਾਇਦਾ ਉਹਨਾਂ ਦੀ ਮਿਹਨਤ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਵੀ ਤੁਸੀਂ ਅਨੰਦਪੁਰ ਸਾਹਿਬ ਰਹਿ ਕੇ ਇਹ ਅਸਤਰ ਔਰ ਸ਼ਸਤਰ ਤਿਆਰ ਕਰੋ ਕਹਿੰਦੇ ਕਾਰੀਗਰ ਜਿਹੜੇ ਆ ਗਏ ਘਰ ਨੇ ਸ਼ਸਤਰ ਘੜਨੇ ਸ਼ੁਰੂ ਹੋ ਗਏ ਨੇ ਔਰ ਇੱਕ ਤੋਪ ਵੀ ਜਿਹੜੀ

0: ਸਾਰੇ ਜਾਣਦੇ ਹੋ, ਜੇ ਮਹਾਰਾਜ ਜੀ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਹੈ ਜਰ ਜੋਰੂ ਜ਼ਮੀਨ ਦੀ ਖਾਤਰ ਲੜਨ ਵਾਸਤੇ ਨਹੀਂ, ਕਿ ਐਵੇਂ ਨਹੀਂ ਜ਼ਮੀਨਾਂ ਪਿੱਛੇ ਲੜਦੇ ਫਿਰੋ ਅਤੇ ਮਿਆਨ ਚੋਂ ਕਿਰਪਾਨਾਂ ਕੱਢ ਕੇ ਲਹਿਰਾਉਂਦੇ ਫਿਰੋ, ਨਹੀਂ, ਧਨ ਵਾਸਤੇ ਨਹੀਂ, ਜੋਰੂ ਇਸਤਰੀ ਵਾਸਤੇ ਨਹੀਂ, ਇਹ ਸ਼ਸਤਰ ਸਾਨੂੰ ਆਨ ਅਤੇ ਸ਼ਾਨ ਵਾਸਤੇ ਦਿੱਤੇ ਹੋਏ ਆ, ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਹੈ। ਕੋਈ ਕਿਸੇ ਨਾਲ ਗਰੀਬ ਮਾਰ ਕਰਦਾ, ਕਿਸੇ ਦਾ ਹੱਕ ਖੋਂਦਾ ਹੈ, ਕਿਸੇ ਕੋਈ ਦੁਸ਼ਟ ਹੈ, ਜ਼ੁਲਮ ਕਰਨ ਵਾਲਾ ਜ਼ਾਲਮ ਹੈ, ਉਹਨਾਂ ਦੇ ਸਿਰ ਭੰਨਣ ਵਾਸਤੇ ਹੈ। ਇਹ ਕਿਸੇ ਗਰੀਬ 'ਤੇ ਵਾਰ ਕਰਨ ਵਾਸਤੇ ਨਹੀਂ ਹੈ, ਕਿਸੇ ਨਿਹੱਥੇ 'ਤੇ ਵਾਰ ਕਰਨ ਵਾਸਤੇ ਨਹੀਂ ਹੈ। ਇਹ ਸਤਿਗੁਰੂ ਮਹਾਰਾਜ ਕਹਿੰਦੇ ਦੁਸ਼ਟਾਂ ਦਾ ਸੌਦਾ ਲਾਉਣ ਵਾਸਤੇ ਹੈ। ਜਿਹੜੇ ਇਸ ਸੰਸਾਰ ਦੇ ਵਿੱਚ ਹੰਕਾਰੀ ਨੇ, ਵਿਕਾਰੀ ਨੇ, ਇਹ ਉਹਨਾਂ ਦਾ ਨਾਸ਼ ਕਰਨ ਵਾਸਤੇ ਹੈ। ਇਹ ਜਰ ਜੋਰੂ ਜ਼ਮੀਨ ਪਿੱਛੇ ਲੜਨ ਵਾਸਤੇ ਨਹੀਂ। ਉਹ ਸੂਰਮਾ ਤਿਆਰ ਕੀਤਾ ਮਹਾਰਾਜ ਨੇ ਜਿਹੜਾ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਜਿੰਨੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਤਾਂ ਕਿਹਾ ਸੀ ਤੁਸੀਂ ਮੋਹਰਾਂ ਲੈ ਲਓ ਕਿੰਨੀਆਂ ਲੈਣੀਆਂ, ਜ਼ਮੀਨਾਂ ਲੈ ਲਓ ਕਿੰਨੀਆਂ ਲੈਣੀਆਂ ਨੇ, ਨਵਾਬੀਆਂ ਲੈ ਲਓ ਕੀ ਮੰਗਦੇ ਹੋ। ਉਹ ਕਹਿੰਦੇ ਕੁਛ ਨਹੀਂ ਮੰਗਦੇ, ਬਸ ਸੱਚ ਤੇ ਹੱਕ ਦੀ ਖਾਤਰ ਜੂਝਣ ਵਾਸਤੇ ਆਏ ਹਾਂ ਤੇ ਜੂਝ ਕੇ ਹੀ ਜਾਵਾਂਗੇ, ਨਾ ਸਾਨੂੰ ਸੋਨੇ ਦੀਆਂ ਮੋਹਰਾਂ ਨਹੀਂ ਚਾਹੀਦੀਆਂ। ਇਸ ਲਈ ਮਹਾਰਾਜ ਜੀ ਨੇ ਉਹ ਸੂਰਮੇ ਗੁਰੂ ਕਾ ਖਾਲਸਾ ਤਿਆਰ ਕੀਤਾ ਜਿਹੜਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਤੇ ਜੇ ਕੋਈ ਧੱਕੇ ਨਾਲ ਆ ਕੇ ਵੈਰ ਕਮਾਵੇ ਫਿਰ ਉਹਨੂੰ ਦੋ ਹੱਥ ਕਰਕੇ ਵੀ ਦਿਖਾਉਂਦਾ। ਇਹ ਤਾਂ ਸ਼ਤਰੂ ਵੈਰੀ ਜਿਹੜੇ ਨੇ ਉਹਨਾਂ ਦਾ ਨਾਸ਼ ਕਰਨ ਵਾਸਤੇ ਮਹਾਰਾਜ ਦੀ ਤਿਆਰੀ ਕਰਾਉਂਦੇ ਹਨ।
1: ਏਕ ਮੋਹਰ ਕੋ ਹੇਮ ਲਗੈ ਤਿਸ ਮੁਖੀ ਪੁਲਾਦ ਸੰਗਾਤੀ।
0: ਜਿਹੜੇ ਤੀਰ ਤਿਆਰ ਹੋ ਰਹੇ ਨੇ ਉਹ ਤੀਰ ਦੇ ਅੱਗੇ ਸੋਨਾ ਵੀ ਮਹਾਰਾਜ ਲਵਾ ਰਹੇ ਨੇ। ਇਹ ਪਰਉਪਕਾਰ ਹੈ ਵੀ ਚਲੋ ਕਿਸੇ ਦੇ ਜਾ ਕੇ ਤੀਰ ਲੱਗੇ, ਜੇ ਪ੍ਰਾਣ ਬਚ ਗਏ, ਜ਼ਖਮੀ ਹੋ ਗਿਆ, ਕਮ ਸੇ ਕਮ ਆਪਣਾ ਇਲਾਜ ਤੇ ਕਰਵਾ ਲਏਗਾ ਨਾ। ਸੋਨਾ ਲੱਗਾ ਹੁੰਦਾ ਉਸ ਤੀਰ ਦੇ ਅੱਗੇ। ਔਰ ਕਵੀ ਜੀ ਕਹਿੰਦੇ ਇੱਕ ਮੋਹਰ ਦੇ ਵਿੱਚ ਜਿੰਨਾ ਸੋਨਾ ਹੁੰਦਾ ਨਾ, ਇੰਨਾ ਸੋਨਾ ਸਤਿਗੁਰੂ ਮਹਾਰਾਜ ਜੀ ਉਹਨਾਂ ਤੀਰਾਂ ਦੇ ਵਿੱਚ ਲਵਾ ਰਹੇ ਨੇ, ਆਪ ਕਹਿ ਕਹਿ ਕੇ ਤਿਆਰੀ ਕਰਵਾਉਂਦੇ ਹਨ।
1: ਆਦਿਕ ਆਯੋਧ ਨਿਤ ਬਣਤੇ ਪਰਖਤ ਗੁਰੂ ਰਖਵਾਏ।
0: ਔਰ ਮਹਾਰਾਜ ਕੋਲ ਤੇ ਜਿਵੇਂ ਨੇਜਾ ਤਿਆਰ ਹੋ ਗਿਆ, ਬਰਛੀ ਤਿਆਰ ਹੋ ਗਈ, ਤੀਰ ਤਿਆਰ ਹੋ ਗਿਆ, ਧਨੁੱਖ ਤਿਆਰ ਹੋ ਗਿਆ, ਬੰਦੂਕ ਤਿਆਰ ਹੋ ਗਈ, ਫਿਰ ਮਹਾਰਾਜ ਨੂੰ ਲਿਆ ਕੇ ਦਿਖਾਉਂਦੇ ਆ, ਸਤਿਗੁਰੂ ਜੀ ਆਹ ਤਿਆਰ ਕੀਤਾ, ਫਿਰ ਸਾਹਿਬ ਉਹਨੂੰ ਪਰਖ ਕੇ ਦੇਖਦੇ ਆ, ਉਹਨੂੰ ਵਰਤ ਕੇ ਪਰਖ ਕੇ ਦੇਖਦੇ ਆ ਕਿ ਵਾਕਈ ਇਹ ਤਿਆਰ ਜਿਹੜਾ ਹੋਇਆ ਇਹ ਇਸ ਕਾਬਿਲ ਹੈ, ਤੇ ਜਿਹੜਾ ਜਿਹੜਾ ਮਹਾਰਾਜ ਜੀ ਨੂੰ ਚੰਗਾ ਲੱਗਦਾ ਫਿਰ ਉਹ ਖਜ਼ਾਨੇ ਦੇ ਵਿੱਚ ਸਤਿਗੁਰੂ ਜੀ ਨਾਲ ਨਾਲ ਰਖਵਾਈ ਜਾਂਦੇ ਨੇ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਇਹ ਆਨੰਦ ਬਣਿਆ, ਸੰਗਤਾਂ ਫਿਰ ਆ ਰਹੀਆਂ ਨੇ, ਰੌਣਕਾਂ ਲੱਗੀਆਂ ਹੋਈਆਂ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗ ਰਹੀਆਂ ਨੇ। ਰੋਜ਼ ਨਿਤਨੇਮ ਹੈ, ਰੋਜ਼ ਸ਼ਸਤਰ ਅਭਿਆਸ ਹੈ, ਔਰ ਰੋਜ਼ ਖੰਡੇ ਦੀ ਪੌਲ ਵੀ ਤਿਆਰ ਹੋ ਰਹੀ ਹੈ। ਸੰਗਤਾਂ ਬੇਅੰਤ ਭੇਟਾਵਾਂ ਜਿਹੜੀਆਂ ਲੈ ਕੇ ਆ ਰਹੀਆਂ ਨੇ ਅਸਤਰ ਸ਼ਸਤਰ ਦੇ ਰੂਪ ਦੇ ਵਿੱਚ, ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਰਹੀਆਂ ਨੇ। ਅਸੀਂ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ ਹਾਂ। ਅੱਜ ਜਿਹੜਾ ਇਤਿਹਾਸ ਜਿੱਥੋਂ ਸ਼ੁਰੂ ਕੀਤਾ, ਰਾਜੇ ਤੁਰਕਾਂ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਗੁਲਾਮ ਬਣ ਕੇ ਰਵਾਂਗੇ, ਤੁਸੀਂ ਸਾਡੀ ਮਦਦ ਕਰਨ ਵਾਸਤੇ ਆਓ, ਅਤੇ ਅਸੀਂ ਸਦਾ ਤੁਹਾਡੀ ਗੁਲਾਮੀ ਸਹਿਣ ਵਾਸਤੇ ਤਿਆਰ ਹਾਂ, ਪਰ ਸਾਨੂੰ ਨਹੀਂ ਲੋੜ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਬਸ ਇਹੋ ਬੇਨਤੀ ਕਰਨੀ ਹੈ। ਨਾਨਕ

ਗੁਰੂ ਮਹਾਰਾਜ ਜੀ ਸਾਨੂੰ ਆਪਣੇ ਦਰ ਦੇ ਗੋਲੇ ਬਣਾ ਲੈਣ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਲੈਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰਾਂ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ ਬੜੇ ਪਿਆਰ ਸਤਿਕਾਰ ਨਾਲ। ਗੁਰਬਾਣੀ ਕੀਰਤਨ ਦਾ ਲਾਹਾ ਆਪ ਜੀਆਂ ਨੇ ਪ੍ਰਾਪਤ ਕਰਨਾ ਹੈ। ਵਾਹਿਗੁਰੂ ਜੀ ਕਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ

ਵਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਚੇਤਿਆਵਣ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਨਿਓਟਿਆ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ

ਪਾਣ ਕਰਨੀ, ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾਵਾਂ ਸਫਲ ਕਰਨੀ ਆ, ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ, ਨਾਮ ਦਾਨਿਸ਼ ਨਾ ਦੀਆਂ ਦਾਤਾਂ ਮੁਸ਼ਕਿਨ ਵਾਜਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ, ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ

ਵਾਹਿਗੁਰੂ ਸਾਹਿਬ ਜੀਓ ਹਮੇ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ

हर के संत सुनो जन पाई, गुर सेव हो बेग बेगाली।

ਹਰ ਕੇ ਸੰਤ ਜਪਹੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ। ਹਰ ਹਰ ਜਪਣ ਜਪ ਲੋ ਚਲੋ ਚਾਨੀ, ਹਰ

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ, ਹੋਏ ਵਿਚਾਰ ਹੋ ਤਿਤਕਰ ਗਾਵਹੋ। ਸੋਹਿਲਾ ਸਿਵਰਿਓ ਸਿਰਜਨਹਾਰੋ,

ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸਜਣਿਆ ਸੀਸੜੀਆਂ ਜਿਉਂ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸਹਿਦਿਆ ਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੂਏ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਉ ਸਹਿਸਤਵ ਨੈਣ ਨੈਣ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਣ ਸਹਿਸਤਵ ਗੰਧ ਇਵਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਕੇ ਤੇਰੇ ਨਾਏ ਵਾਸਾ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ

ਵਾਰੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਨ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰ ਲਾਹਾ ਗੈ ਬਸਨ ਸੁਹੇਲਾ। ਆਓ ਦਕਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵੀ ਹੱਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ

ਤੁਲਹਾ ਹਰ ਨਾਮ ਗੁਰੂ ਮੁਖ ਪਾਇਆ, ਜਗ ਜਨਮ ਮਰਨ ਪੱਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ, ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ, ਦਿਵਯ

ਕਟ ਕਟ ਪਰਗਾਸ ਭਇਆ ਜਸ ਜਨ ਕੈ ਇੱਕ ਪੜ੍ਹੈ ਸੁਣੈ ਗਾਵੈ ਪਰ

ਦੇ ਕਟ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਹੋ ਤ੍ਰੇਹ ਸਨੇਹੋ ਚਿੱਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਰਿਓ।

ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰਜਨਹਿ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਵਿਨਾਸੀ ਅਭਿਗਤ ਤੇ ਆਇਓ, ਤਿਸ ਭੇਟੇ ਦਾਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੁਜਨ ਜਨ ਕੇਰੇ, ਅਮੈ ਨਾਮ ਜਾ ਕੋ ਫੁਰਿਆ, ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ

ਸਜਣ ਸੱਚਾ ਪਾਤਸ਼ਾਹੋ ਸਿਰ ਸਹਾਂਦੇਸਾਹੋ ਜਿਸ ਪਾਸ ਬੈਠਿਆ ਸੋਹੀਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਚਵਰ ਔਰ ਤਖਤ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 619 ਅਤੇ 620 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜੀ ਕੇ ਸਰਵਣ ਕਰਨਾ ਕਰੀਏ ਜੀ। ਸੋਰ

ਜਾਣੇ ਸਭ ਸੇ ਦਿਲ ਐਸੇ ਜਿੰਦ ਕਰਾਓ ਕਰਿਆ ਸਿੰਘ ਕਰਿਆ ਸਿੰਘ।

ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋਕ ਸੱਚੇ ਅਕਾਲ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਰ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਸਦਾ ਖੇਲਾ ਕਰੋੜ ਸੱਚਾ ਸੁਲਤਾਨ ਸੱਚਾ ਸਭ ਜੋ ਸੱਚੀ ਤੇਰੀ ਸਿਰ ਸੱਚੀ ਸਲਾਹ ਸੱਚ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਤ ਮਿਸੋ ਕੱਚ ਕੱਚ ਮਹੱਲਾ

Hot.

ਉਸਮਾਦ ਪੌਣ ਉਸਮਾਦ ਪਾਣੀ ਉਸਮਾਦ ਅਗਨੀ ਖਿਡਖੇ ਉਡਾਣੀ ਉਸਮਾਦ ਤਰਤੇ ਉਸਮਾਦ ਖਾਣੀ ਉਸਮਾਦ ਸਾਧ ਲਗੇ ਪ੍ਰਾਣੀ।

Such was